ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਸੂਹੀ ਮਹੱਲਾ ਚੌਥਾ, ਘਰ ਦੂਜਾ, ਅਸ਼ਟਪਦੀਆਂ, ਝੱਖੜ ਝਾਂਗੀ, ਮੀਂਹ ਵਰਸੇ, ਧੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਰੰਗ ਗੁਰ ਪੈ ਜਾਈ, ਜਿਉਂ ਪੁਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰਮਿਨ ਮਰ ਜਾਈ, ਜਿਉਂ ਧਰਤੀ ਸੋਭ ਕਰੇ ਜਲ ਵਰਛੇ, ਸਿੱਖ ਮਿਲ ਗੁਰ ਬਿਕਸਾਈ, ਸੇਵਕ ਆਹੋ ਸੇਵਕ ਵਰਤਾ, ਕਰ ਕਾ ਬਿਨੋ ਬਨਾਈ, ਨਾਨਕੀ ਬਨੰਤੀ ਹਰ ਪੈ, ਗੁਰ ਮਿਲ ਗੁਰ ਸੁਖ ਪਾਈ, ਸੁਖ ਹੋਟਲ ਗੁਰ ਸੇਵੀਐ, ਐਨ ਸਹਿਜ ਸੁਭਾਈ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਈ, ਹੋਵੇ ਸਿਫਤ ਖਸਮਦੀ, ਨੂਰ ਅਰਸੋਂ ਕੁਰਸੋਂ ਝਟੀਐ, ਤੁਰ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਲੰਗ ਮਹੱਲਾ ਪਹਿਲਾ, ਘਰ ਤੀਜਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ, ਕਿਉਂ ਧਨ ਸੇਜੇ ਜਾਏ। ਹੋਂ ਕਰਵਾਨੇ ਜਾਊਂ ਮਿਹਰਵਾਨਾ, ਹੋਂ ਕਰਵਾਨੇ ਜਾਊਂ, ਹੋਂ ਕਰਵਾਨੇ ਜਾਊਂ ਤਨਾ ਕੇ, ਲੈਣ ਜੋ ਤੇਰਾ ਨਾਮ, ਲੈਣ ਜੋ ਤੇਰਾ ਨਾਮ ਤਨਾ ਕੇ, ਹੋਂ ਸਾਧ ਕਰਵਾਨੇ ਜਾਊਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿਬੰ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਸੋਚੀ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਨੀਆਂ ਭਾਰ, ਸਚਿਆਰਾ ਹੋਈਏ ਕਬ ਕੂੜੇ ਟੁੱਟੇ ਪਾਲ,
1: ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ,
0: ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ,
1: ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ,
0: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ,
1: ਹੁਕਮੀ ਬਖਸ਼ਿਸ਼ ਇੱਕ ਹੁਕਮੀ ਸਦਾ ਪਾਈ,
0: ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ,
1: ਨਾਨਕ ਹੁਕਮੇ ਜੇ ਬੁਝੈ ਤਾਂ ਹਮੈ ਕਹੈ ਨਾ ਕੋਈ,
0: ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ,
1: ਗਾਵੇ ਕੋ ਗੁਣ ਵਡਿਆਈਆ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ,
0: ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀਲੇ ਫਿਰਦੇ,
1: ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਦ ਰਹ ਦੂਰ,
0: ਕਥਨਾ ਕਥੀ ਨ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ,
1: ਦਿਲੇ ਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ,
0: ਹੁਕਮੇ ਹੁਕਮ ਚਲਾ।

0: ਮੁਹਕ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ।
1: ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ।
0: ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ।
1: ਨਾਨਕ

0: ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ।
1: ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ,
0: ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ।
1: ਤੀਰਥ

ਗੁਰਾ ਕਦੇ ਬੁਝਾਏ ਸਭਨਾ ਜੀਆਂ ਕਾ, ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਨਵਾਂ ਖੰਡਾ ਵਿੱਚ ਜਾਣੀਏ ਨਾਲ।

ਕਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਭਿੱਖ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵ

0: ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ
1: ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵੜ ਹੱਤਿਆ ਕਮਾਏ
0: ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜੀ ਜਾਰ ਕੂੜੇ ਫਿਰਾਹੇ
1: ਅਸੰਖ ਮਲੇਸ਼ ਮਲ ਪਖਾਏ ਅਸੰਖ ਨਿੰਦਕ ਸਿਰ ਕਰੇ ਪਾਰ
0: ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ
1: ਜੋਤ ਦਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਨਾਭ ਅਸੰਖ ਥਾਭ ਅਗਮ ਅਗਮ ਅਸੰਖ ਲੋ
1: ਅਸੰਖ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾ
0: ਅਖਰੀ ਲਿਖਣ ਬੋਲਣ ਬਾਣ ਅਖਰਾ ਸਰ

0: ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਹੱਥ ਪੈਰ ਤੰਦੇ ਪਾਣੀ ਧੋਤੈ ਉਦਰਸ ਖੇ,
0: ਮੂਤ ਪਲੀਤੀ ਕੱਪੜ ਹੋਏ।

0: ਹੁਕਮੀ ਆਵੋ ਜਾਓ।
1: ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲਕਾ ਮਾਨ।
0: ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਾਉ।
1: ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨ ਹੋਏ।
0: ਸਵਸਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਜਾਓ।
1: ਕਵਣ ਸੁਬੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ।
0: ਕਵਣ ਸਿਰੁਤੀ ਮੋਹ ਕਵਣ, ਜਿਤ ਹੋਆ ਆਕਾਰ।
1: ਵੇਲਾ ਪਾਈ ਆਪਣ ਤੀਜੇ।

0: 618 ਕਹਿਣ ਕਤੇਬਾ ਅਸਲੁ ਇਕ ਧਾਤ
1: ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਬਣਾਸ
0: ਨਾਨਕ ਵੱਡਾ ਆਖੀਏ ਆਪੇ ਜਾਣੇ ਆਪ
1: ਸਾਲਾ ਹੀ ਸਲਾਹ ਇਤੀ ਸੁਰਤ ਨਾ ਪਾਈਆ
0: ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀਏ
1: ਸਮੁੰਦ ਸਾ ਸੁਲਤਾਨ ਗਹਿਰਾ ਸੇਤੀ ਮਾਲ ਧਨ
0: ਕੀੜੀ ਤੁਲ ਨਾ ਹੋਵਨੀ ਜਿਤ ਸਮਨ ਨਾ ਵਿਸਰੈ
1: ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇ ਨਾ ਅੰਤ
0: ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ
1: ਅੰਤ ਨਾ

0: ਆਵੇ ਅਮੁੱਲ ਲੈ ਜਾਏ ਅਮੁੱਲ ਭਾਏ ਮੁੱਲਾ ਸਮਾਏ
1: ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ
0: ਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ
1: ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ
0: ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ
1: ਆਖੇ ਵਰਮੇ ਆਖੇ ਹਿੰਦ ਆਖੇ ਗੋਪੀ ਤੇ ਗੋਬਿੰਦ
0: ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ
1: ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ
0: ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕੇ ਉਠ ਉਠ ਜਾਹੇ
1: ਕੀਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ
0: ਜੇ ਬੜ ਭਾਵੇ ਤੇ ਬੜ ਹੋਏ ਨਾਨਕ ਜਾਣੇ ਸਾਚਾ ਸੋਏ
1: ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਵਾਰਾ ਗਵਾਰ
0: ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ
1: ਵਾਜੇ ਨਾਦ ਅਨੇਕ ਸੰਖਾ ਕੀਤੇ ਬਾਵਣ ਹਾਰੇ
0: ਕੀਤੇ ਰਾਗ ਪਰੀ ਸਿਓ ਕਈ ਅਨ ਕੀਤੇ ਗਾਵਣ ਹਾਰੇ
1: ਗਾਵੇ ਤੁਨੋ ਪਾਣ ਪਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ
0: ਗਾਵੇ ਚਿਤ ਗੁਪਤ ਲਿਖ ਜਣ ਹੈ ਲਿਖ ਲਿਖ ਧਰਮ ਵਿਚਾਰੇ
1: ਗਾਵੇ ਈਸਰ ਵਰਮਾ ਦੇਵੀ ਸੋਹਣ ਸਦਾ ਸਵਾਰੇ
0: ਗਾਵੇ ਇੰਦ ਅੰਦਾ ਸੁਣ ਬੈਠੇ ਦੇਵ ਧਿਆ ਦਰਨ ਆਲੇ
1: ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
0: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ
1: ਗਾਵਨ ਪੰਡਿਤ ਪੜ ਰਖੀ ਸਰ ਜੁਗ ਜੁਗ ਬੇਦਾ ਨਾਲੇ
0: ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ
1: ਗਾਵਨ ਰਤਨ ਪਾਏ ਤੇਰੇ ਅੜਸਠ ਤੀਰਥ ਨਾਲੇ
0: ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੇ ਚਾਰੇ
1: ਗਾਵੇ ਖੰਡ ਮੰਡਲ ਪਰ ਪੰਡਾ ਕਰ ਕਰ ਰੱਖੇ
0: ਸਹੀ ਤੁਧਨੋ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ
1: ਹੋਰ ਕੀਤੇ ਗਾਵਨ ਸੇਮੇ ਚਿਤਨ ਆਵਨ ਨਾਨੇ ਕਿਆ ਵਿਚਾਰੇ
0: ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ
1: ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ
0: ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਨ ਪਾਈ
1: ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸਦੀ ਵਡਿਆਈ
0: ਜੋਤ ਸੁਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ
1: ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਚਾਈ
0: ਮੁੰਦਾ ਸੰਤੋਖ ਸਰਪਦ ਝੋਲੀ ਧਿਆਨ ਕੀ ਕਰੇ ਬੇਭੂਤ
1: ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ
0: ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ
1: ਆਦੇਸ ਤਿਸੇ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
0: ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਵਾਜੇ ਨਾਦ
1: ਆਪ ਨਾਥ ਨਾਥੀ ਸਭ ਜਾਗੀ ਰਿੱਧ ਸਿੱਧ ਅਵਰਾ ਸਾਧ
0: ਸੰਯੋਗ ਵਿਯੋਗ ਦੋ ਕਾਰ

0: ਜਿਵ ਤਿਸ ਪਾਵੇ ਤਿਵੇ ਚਲਾਵੇ ਜਿਵ ਹੋਵੇ ਫਰਮਾਨ ਆਦੇਸ ਤਿਸੇ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
1: ਆਸਣ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ
0: ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ
1: ਆਦੇਸ ਤਿਸੇ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
0: ਇਕ ਦੂ ਜੀਬੋ ਲੱਖ ਹੋਵੇ ਲੱਖ ਹੋਵੇ ਲੱਖ ਵੀਸ
1: ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ
0: ਏ ਤਰਾ ਪਤ ਪਵੜੀਆਂ ਚੜੀਏ ਹੋਏ ਆਕੀਸ
1: ਸੁਣ ਗੱਲਾਂ ਆਕਾਸ ਕੀ ਕੀਟਾ ਈਰੀਸ
0: ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ
1: ਆਖਣ ਜੋਰ ਚੁਪੇ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ
0: ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨ ਸੋਰ
1: ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ
0: ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਏ
1: ਰਾਤੀ ਰੁੱਤੀ ਤਿੱਥੀ ਵਾਰ ਪਵਨ ਪਾਣੀ ਅਗਨੀ ਪਾਤਾਲ
0: ਇਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ
1: ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ
0: ਜਿੱਥੇ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ
1: ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ
0: ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ

0: ਕੀਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ
1: ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਤੂੰ ਉਪਦੇਸ਼
0: ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ
1: ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ
0: ਕੀਤੇ ਦੇਵ ਦਾਨਵ ਮੁਨ ਕੀਤੇ ਕੀਤੇ ਰਤਨ ਸਮੁੰਦ
1: ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤ ਨਰਿੰਦ
0: ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅੰਤ ਅਨੰਤ
1: ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋਟ ਆਨੰਦ
0: ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ
1: ਤਾਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਿਛਤਾਏ
0: ਜਿੱਥੇ ਘੜੀਏ ਸੁਰਤ ਮਤ ਮਨ ਬੁੱਧ ਜਿੱਥੇ ਘੜੇ ਸੁਰਾਂ ਸਿੱਧ

0: ਬਸੇ ਮਨ ਮਾਹੇ
1: ਜਿੱਥੇ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ
0: ਸੱਚ ਖੰਡ ਬਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ
1: ਜਿੱਥੇ ਖੰਡ ਮੰਡਲ ਪ੍ਰਪੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ
0: ਜਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੇ ਤਿਵ ਕਾਰ
1: ਵੇਖੇ ਵਿਖਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ
0: ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ
1: ਅਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਢਾਲ ਕੜੀਏ

ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਜਿਨੀ ਨਾਮ ਤੇ ਆਇਆ ਗਏ ਮਸ਼ਕਤ।

0: ਵਿਚਾਰ ਸਤਿਗੁਰ ਪ੍ਰਸਾਦ ਜਾਪ ਸ਼੍ਰੀ ਮੁਖ ਵਾਖ ਪਾਤਸ਼ਾਹੀ ਦਸਵੀਂ ਛਪੇ ਸੰਤਾ ਪ੍ਰਸਾਦ ਚੱਕਰ ਚੈਨ ਔਰ ਬਰਨ ਜਾਤ ਔਰ ਪਾਤ ਨਹਿਨ ਜੇ
1: ਰੂਪ ਰੰਗਰ ਰੇਖ ਪੇ ਕੋ ਕਹਿ ਨਾ ਸਕਤ ਕਹਿ
0: ਅਚਲ ਮੂਰਤਨ ਭਾਪਰ ਕਾਸਮ ਤੋਜ ਕਹੀ ਜੈ
1: ਕੋਟ ਇੰਦ੍ਰਿਨ ਦਾਨ ਸ਼ਾਹੂ ਸ਼ਨਾਹਨ ਗਣੀ ਜੈ
0: ਤਰ ਭਵਨ ਮਿਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤਣ ਕਹਿਤ
1: ਸਭ ਸਰਬ ਨਾਮ ਕਥੇ ਕਵਨ ਕਰਮ ਨਾਮ ਬਰਨਤ ਸਮਤ ਪਚੰਗ ਪਰਿਆਤ ਛੰਦ
2: ਨਮਸਤੰਗਾ ਕਾਲੇ ਨਮਸਤੰਗ ਕਿਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਰੂਪੇ
1: ਨਮਸਤੰਗਾ ਪੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ
2: ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ
1: ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਦਾਮੰਗ
2: ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਬਾਹੇ ਨਮਸਤੰਗਾ ਢਾਹੇ
1: ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ
2: ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਉਧਾਰੇ ਨਮਸਤੰਗਾ ਪਾਰੇ
1: ਨਮਸਤੰਗ ਸੋਏ ਕੈ ਨਮਸਤੰਗਾ ਨੇਕੈ ਨਮਸਤੰਗਾ ਪੂਤੇ ਨਮਸਤੰਗਾ ਜੁਪੇ
2: ਨਮਸਤ ਨਰ ਕਰਮੇ ਨਮਸਤ ਨਰ ਪਰਮੇ ਨਮਸਤ ਨਰ ਦੇਸੇ ਨਮਸਤ ਨਰ ਪੇਸੇ
1: ਨਮਸਤੰਗ ਨਿਰ ਨਾਮੇ ਨਮਸਤੰਗ ਨਿਰ ਕਾਮੇ ਨਮਸਤੰਗ ਨਿਰ ਦਾਤੇ ਨਮਸਤੰਗ ਨਿਰ ਗਾਤੇ
2: ਨਮਸਤ ਨਰ ਧੂਤੇ ਨਮਸਤੰਗਾ ਭੂਤੇ

0: 14 ਕੈ ਬਿਖੇ ਜਗ ਜਪ ਹੀ ਜਿਹੇ ਜਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ
1: ਆਦੇਸ਼
0: ਅੰਗ ਰਗ ਨ ਰੰਗ ਜਗ ਹੇ ਜਾਤ ਪਾਤ ਨਾਮ ਆਪ ਰੂਪ ਮੇਕ ਅਨੁਸਤ ਏਕ ਪੁਰਖ ਅਵਧੂਤ ਅੰਗਹੀਨ ਅਪੰਗ ਨਾਤਮ ਏਕ ਪੁਰਖ ਅਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਪਰਮ ਵੇਦ ਪੁਰਾਣ ਜਾ ਕੇ ਨੇਤ ਭਗਤ ਨਿਤ
1: ਸਿਮਰਤ ਪ੍ਰਾਨ ਸਾਸਨਾ ਆਪ ਬਹੁਚਿਤ ਮਦ ਪਾਰ ਸੰਤ ਵੈ ਪ੍ਰਸਾਦ
0: ਗੁਣਗਨ ਉਧਾਰ ਮਹਿਮਾ ਪਾਰ ਅਸਨੈ ਭੰਗ ਉਪਮਾ ਨੰਗ
1: ਪ੍ਰਕਾਸ਼

0: ਭੂਤਾਂਗ ਆਬਾ ਭੰਗ ਗਤ ਮਿਤਿਆ ਪਾਰ ਗੁਣ ਗਨ ਉਧਾਰ
1: ਗੁਣ ਗਨ ਪ੍ਰਣਾਮ ਨਿਰਭੈ ਨਿਰਕਾਮ ਅਤ ਟੁੱਟ ਪ੍ਰਚੰਡ ਮਿਤ ਗਤ ਖੰਡ
0: ਅਲਸਿਆ ਕਰਮ ਦ੍ਰਿਸ਼ਟਾ ਧਰਮ ਸਰਬਾ ਪ੍ਰਣਾਡੇ ਅੰਡਿਡ ਵਾਡਿਆ
1: ਚਾਚਰੀ ਸ਼ੰਤ ਵੈ ਪ੍ਰਸਾਦ
0: ਗੋਬਿੰਦੇ ਮੁਕੰਦੇ ਉਧਾਰੇ ਅਪਾਰੇ
1: ਹਰੀਅਮ ਕਰੀਅਮ ਨੇ ਨਾਮੇ ਅਕਾਮੇ ਪਚੰਗ ਪਰਿਆਤ ਛੰਦ
0: ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ
1: ਚਤਰ ਚੱਕਰ ਵਰਤੀ ਚਤਰ ਚੱਕਰ ਪਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ
0: ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ
1: ਚਾਚਰੀ ਛੰਦ
0: ਨਾ ਸਤਰੇ ਨਾ ਮਿੱਤਰੇ ਨਾ ਪਰਮੰਗ ਨਾ ਪਿੱਤਰੈ
1: ਕਰਮੰਗ ਨਾ ਕਾਏ ਅਜਨਮੰਗ ਅਜਾਏ
0: ਨਾ ਚਿੱਤਰੇ ਨਾ ਮਿੱਤਰੇ ਪਰੇ ਹੈ ਪਵਿੱਤਰੈ
1: ਪ੍ਰਤਿਸੇ ਅਦਿਸੇ ਅਦ੍ਰਿਸੇ ਅਕ੍ਰਿਸੇ ਭਗਵਤੀ ਛੰਦ ਵੈ ਪ੍ਰਸਾਦ ਕਥਤੇ
0: ਕੇ ਅਛਿੜ ਦਿਸੈ ਕੇ ਅਪਿਜ ਭਿਸੈ ਕੇ ਅਗੰਜ ਕਰਮੈ ਕੇ ਅਪੰਜ ਭਰਮੈ
1: ਕੇ ਅਪਿਜ ਲੋਕੇ ਕੇ ਆਦਿਤ ਸੋਕੇ ਕੇ ਅਬਦੂਤ ਵਰਨੇ ਕੇ ਬੈਭੂਤ ਕਰਨੇ
0: ਕੇ ਰਾਜਿੰਗ ਪ੍ਰਭਾ ਹੈ ਕੇ ਧਰਮੰਗ ਤੂਜਾ ਹੈ ਕੇ ਅਸ਼ੋਕ ਵਰਨੈ ਕੇ ਸਰਬਾ ਭਰਨੈ
1: ਕੇ ਜਗਤੰਗ ਕੀਰਤੀ ਹੈ ਕੇ ਸ਼ਤਰੰਗ ਛਤਰੀ ਹੈ ਕੇ ਬ੍ਰਹਮੰਗ ਸਰੂਪੇ ਕੇ ਅਨੁਭਵ ਅਨੁਪੇ
0: ਕੇ ਆਦ ਆਦੇਵ ਹੈ ਕੇ ਆਪ ਆਪੇਵ ਹੈ ਕੇ ਚਿਤਰੰਗ ਬਿਹੀਨੈ ਕੇ ਏਕੇ ਅਧੀਨੈ
1: ਰੋਜ਼ੀ ਰਜ਼ਾਇ ਕੇ ਰਹੀਮੇ ਰਿਹਾਇ ਕੇ ਪਾਕ ਵੈਭ ਹੈ ਕੇ ਗੈਬਲ ਗੈਬ ਹੈ
0: ਕੇ ਅਫੁਲ ਗੁਨਾਹ ਹੈ ਕੇ ਸ਼ਾਹਨ ਸ਼ਾਹ ਹੈ ਕੇ ਕਾਰਨ ਕੁਨਿੰਦ ਹੈ ਕੇ ਰੋਜੀ ਦਹਿੰਦ ਹੈ
1: ਕੇ ਰਾਜਕ ਰਹੀਮ ਹੈ ਕੇ ਕਰਮੰਗ ਕਰੀਮ ਹੈ ਕੇ ਸਰਵੰਗ ਕਲੀ ਹੈ ਕੇ ਸਰਵੰਗ ਦਲੀ ਹੈ
0: ਕੇ ਤ੍ਰਿਬਤਰ ਮਾਨਿਆ ਕੇ ਤ੍ਰਿਬਤਰ ਦਾਨਿਆ ਕੇ ਤ੍ਰਿਬਤਰ ਗਾਉਣਾ ਕੇ ਤ੍ਰਿਬਤਰ ਪਾਉਣਾ ਹੈ
1: ਕੇ ਸਰਬਤਰ ਦੇਸੈ ਕੇ ਸਰਬਤਰ ਪੇਸੈ ਕੇ ਸਰਬਤਰ ਰਾਜੇ ਕੇ ਸਰਬਤਰ ਸਾਜੇ
0: ਕੇ ਤ੍ਰਿਬਤਰ ਦੀਨੈ ਕੇ ਤ੍ਰਿਬਤਰ ਲੀਨੈ ਕੇ ਤ੍ਰਿਬਤਰ ਜਾਹੋ ਕੇ ਤ੍ਰਿਬਤਰ ਪਾਹੋ
1: ਕੇ ਸਰਬਤਰ ਦੇਸੈ ਕੇ ਸਰਬਤਰ ਪੇਸੈ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ
0: ਕੇ ਤ੍ਰਿਬਤਰ ਹੰਤਾ ਕੇ ਤ੍ਰਿਬਤਰ ਗੰਤਾ ਕੇ ਤ੍ਰਿਬਤਰ ਭੇਖੀ ਕੇ ਤ੍ਰਿਬਤਰ ਪੇਖੀ
1: ਕੇ ਸਰਬਤਰ ਕਾਜੇ ਕੇ ਸਰਬਤਰ ਰਾਜੇ ਕੇ ਸਰਬਤਰ ਸੋਖੈ ਕੇ ਸਰਬਤਰ ਭੋਖੈ
0: ਕੇ ਤ੍ਰਿਬਤਰ ਤ੍ਰਾਣੈ ਕੇ ਤ੍ਰਿਬਤਰ ਪ੍ਰਾਣੈ ਕੇ ਤ੍ਰਿਬਤਰ ਦੇਸੈ ਕੇ ਤ੍ਰਿਬਤਰ ਭਿਸੈ
1: ਕੇ ਸਰਬਤਰ ਮਾਨੀਏ ਸਦੈਵੰਗ ਪ੍ਰਧਾਨੀਏ ਕੇ ਸਰਬਤਰ ਜਾਪੀਐ ਕੇ ਸਰਬਤਰ ਥਾਪੀਐ
0: ਕੇ ਤ੍ਰਿਬਤਰ ਭਾਨੈ ਕੇ ਤ੍ਰਿਬਤਰ ਮਾਨੈ ਕੇ ਤ੍ਰਿਬਤਰ ਇੰਦ੍ਰੈ ਕੇ ਤ੍ਰਿਬਤਰ ਚੰਦ੍ਰੈ
1: ਕੇ ਸਰਵੰਗ ਕਲੀਮੇ ਕੇ ਪਰਮੰਗ ਫਹੀਮੇ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੇ
0: ਕੇ ਹਸਨਲ ਵਜੂ ਹੈ ਤਮਾਮਲ ਰਜੂ ਹੈ ਹਮੇਸ਼ੁਰ ਸਲਾਮੈ ਸਲੀ।

0: ਹਰੀ ਮੁਲਕ ਮਾਲ ਹੈ ਕੇ ਜਰੂਰਤ ਜਮਾਲ ਹੈ
1: ਕੀ ਅਚਲੰਗ ਪ੍ਰਕਾਸ਼ ਹੈ ਕੇ ਮਿੱਤੋ ਸਵਾਸ ਹੈ ਕੇ ਅਜਬ ਸਰੂਪ ਹੈ ਕੇ ਮਿੱਤੋ ਬੇਪੂਤ ਹੈ
0: ਕੇ ਅਮ ਤੋ ਪਸਾ ਹੈ ਕੇ ਆਤਮ ਪ੍ਰਭਾ ਹੈ ਕੇ ਅਚਲੰਗ ਅਨੰਗ ਹੈ ਕੇ ਅਮ ਤੋ ਅਪੰਗ ਹੈ
1: ਮਦਪਾਰ ਸ਼ੰਤ ਵੈ ਪ੍ਰਸਾਦ
0: ਮਨ ਮਨ ਪ੍ਰਣਾਮ ਗੁਣ ਗਣ ਮੁਧਾਮ ਹਰ ਭਰਿਆ ਗੰਜ ਹਰ ਨਰ ਪ੍ਰਪੰਜ
1: ਅਨਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਵਰ ਨਰ ਅਮੰਡ
0: ਅਨੁਭਵ ਨਾਸ

0: ਵਾਰਨ ਹੈ,
1: ਤ੍ਰਿਤ ਕੇ ਤ੍ਰਣ ਹੈ, ਜਗ ਕੇ ਕਰਨ ਹੈ, ਮਨ ਮਾਨਿਆ ਹੈ, ਜਗ ਜਾਣਿਆ ਹੈ,
0: ਸਰਬੰਗ ਪਰ ਹੈ, ਸਰਬੰਗ ਕਰ ਹੈ, ਸਰਪਾਸੇ ਹੈ, ਸਰਵਨਾਸ਼ਯ ਹੈ,
1: ਕਰੁਣਾ ਕਰ ਹੈ, ਬੈ ਸਵੰਬਰ ਹੈ, ਸਰਵੇਸ਼ਰ ਹੈ, ਜਗਤੇਸ਼ਵਰ ਹੈ,
0: ਬ੍ਰਹਿਮੰਡ ਸੇ ਖਲ ਖੰਡ ਸੇ।

0: ਤਾ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ
1: ਸਰਾਧਨ ਸੁਧ ਸਦਾਰਿਕ ਸੰਤ ਸਮੂਹ ਅਨੇਕ ਮਤੀ ਕੇ
0: ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕਹੁ ਨਾ ਦੇਖੇ ਪ੍ਰਾਣ ਪਤੀ ਕੇ
1: ਸ਼੍ਰੀ ਭਗਵਾਨ ਕੀ ਪਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ
0: ਮਾਤੇ ਮਤੰਗ ਜਰੇ ਜਰ ਸੰਗ ਅਨੁਪਉ ਤੰਗ ਸੁਰੰਗ ਸਵਾਰੇ
1: ਰੰਗ ਕਰੰਗ ਸੇ ਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ
0: ਭਾਰੀ ਪੁਜਾਨ ਕੇ ਭੂਪ ਪਲੀ ਬਿਦ ਨਿਆਵਰ ਸੀਸ ਨਾ ਜਾਤ ਵਿਚਾਰੇ ਜੇਤ ਫਿਰੇ ਸਭ ਦੇ ਦਿਸਾਨ ਕੋ ਬਾੜਿਤ ਢੋਲ ਮਿਰਦੰਗ ਨਗਾਰੇ
1: ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ
0: ਭੂਤ ਭਵੇਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ
1: ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਦਾਰੇ
0: ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸੇਖ
1: ਪ੍ਰਾਣ ਕਤੇਵ ਕਰਾਨ ਜਮੀਨ ਜਵਾਨ ਸਵਾਨ ਕੇ ਪੇਖ
0: ਕੌਣ ਆਹਾਰ ਜਤੀ ਜਰਤਾਰ ਸਭ ਸੁਬਚਾਰ ਹਜਾਰ

0: ਸਾਰ ਬੜੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ
1: ਤੋਰਤ ਦੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ
0: ਗਾੜੇ ਗਡਾਨ ਕੋ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਨਵਈਆ
1: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦਵਈਆ
0: ਦਾਨਵ ਦੇਵ ਨਿੰਦਨ ਸਚਾਚਰ ਭੂਤ ਭਵਿੱਖ ਭਵਾਨ ਜਪੇਂਗੇ
1: ਜੀਵ ਜਿਤੇ ਜਲ ਮੇ ਥਲ ਮੇ ਪਲ ਹੀ ਪਲ ਮੇ ਸਭ ਥਾਪ ਥਪੇਂਗੇ
0: ਪੁੰਨ ਪ੍ਰਤਾਪਨ ਬਾੜ ਜੈ ਧੁਨ ਪਾਪਨ ਕੇ ਬ ਪੁੰਜ ਖਪੇਂਗੇ
1: ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੇ ਅਵਲੋਕ ਚਪੇਂਗੇ
0: ਮਾਨਵ ਇੰਦਰ ਗਰਿੰਦਰ ਨਿਰਾਤਿਪ ਜੋਨ ਤਰਲੋਕ ਕੋ ਰਾਜ ਕਰੇਂਗੇ
1: ਕੋਟਿ ਨਾਨਕ ਜਾਤਕ ਦਾਨ ਅਨੇਕ ਸਵੰਬਰ ਸਾਜ ਭਰੇਂਗੇ
0: ਬ੍ਰਹਮੇਸ਼ਰ ਵਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਭਰੇਂਗੇ
1: ਜੀ ਨਾਲ ਸ਼੍ਰੀ ਪਤ ਕੇ ਪਰਸੈ ਭਗਤੇ ਨਾਲ ਫੇਰ ਨਾ ਦੇ ਤਰੇਂਗੇ
0: ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੋ ਭਗਤ ਧਿਆਨ ਲਗਾਇਓ
1: ਨਾਲ ਫਿਰਿਓ ਲੀਏ ਸਾਤ ਸਮੁੰਦਰ ਲੋਕ ਕੇ ਉਪਰ ਲੋਕ ਗਵਾਇਓ
0: ਬਾਸ ਕੀਓ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ
1: ਸਾਚ ਕਹੋ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ
0: ਕਾਹੂ ਲੇ ਪਾਹਣ ਪੂਜ ਧਰਿਓ ਸਿਰ

0: ਸੱਚੇ ਪਾਤਸ਼ਾਹ ਦਸਵੀਂ ਹਮਰੀ ਕਰੋ ਹਰ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ
1: ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ
0: ਹਮਰੇ ਦੁਸ਼ਟ ਬੈ ਤੁਮ ਕਾਬੋ ਆਪ ਹਾਂ ਦੇ ਮੋਹਿ ਬਚਾਵੋ
1: ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੇ ਕਰ ਤਾਰਾ
0: ਮੋ ਰਛਾ ਨਿਜ ਕਰ ਦੇ ਕਰੀਏ ਸਭ ਬੈਰਨ ਕੋ ਵਾਰ ਸੰਘਰੀਏ
1: ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ
0: ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੂੰ ਸੋ

0: ਕਟ ਕਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ।
1: ਕਿਰਪਾ ਦ੍ਰਿਸ਼ਟ ਕਰ ਫੂਲਾ,
0: ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ

0: ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ
1: ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ
0: ਕਰ ਸ਼ਾਂਤ ਸੁਖ ਮਨੈ ਵਸਿਆ ਜਿਨ ਇੱਛਾ ਸਭ ਪੁਜਾਈਆਂ
1: ਸਦਾ ਗੁਰਬਾਣ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ
0: ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪੇ ਆਰੋ ਸਾਚਾ ਨਾਮ ਮੇਰਾ ਆਧਾਰੋ
1: ਵਾਜੇ ਪੰਜ ਸ਼ਬਦ ਘਰ ਸਪਾਗੈ ਘਰ ਸਪਾਗੈ ਸ਼ਬਦ ਵਾਜੇ ਕਲਾ ਜਿਤ
0: ਪੰਚ ਦੋਤ ਦਵਸ ਕੀਤੇ ਕਾਲ

0: ਵਾਰੀਆ
1: ਉਪਾਇ ਸਮਰੱਥ ਕੋਇ ਨਾਹੀ ਕਿਰਪਾ ਕਰ ਬਨਵਾਰੀਆ
0: ਏਸ ਨਾਮ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ
1: ਕਹੇ ਨਾਨਕ ਲਿਵੇ ਬਜ ਹੋ ਕਿਆ ਕਰੇ ਵਿਚਾਰੀਆ
0: ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ
1: ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ
0: ਕਿਰਪਾ ਕਿਲਵੇ ਕਟੇ ਗਿਆਨ ਅੰਜਨ ਸਾਰਿਆ
1: ਅੰਦਰੋ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸਚੈ ਸਵਾਰਿਆ
0: ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
1: ਬਾਬਾ ਜਿਸ ਤੋਂ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ
0: ਇੱਕ ਪਰਮ ਭੂਲੇ ਫਿਰੇ ਦੇ ਜਿਸ ਇੱਕ ਨਾਮ ਲਾਗ ਸਵਾਰਿਆ
1: ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਪਾਵੇ
0: ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ
1: ਆਵੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ
0: ਕਹਾਣੀ ਅਕਥ ਕੇਰੀ ਕਿਤ ਦੁਆਰੇ ਪਈਏ
1: ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈਏ
0: ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ
1: ਕਹੇ ਨਾਨਕ ਸੁਣੋ ਸੰਤੋ ਅਕਥਿਓ ਅਕਥ ਕਹਾਣੀ
0: ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ
1: ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ
0: ਮਾਇਆ ਮੋਹਣੀ ਜਿਨੇ ਭਰਮ ਪਲਾਇਆ
1: ਮਾਇਆ ਤਾ ਮੋਹਣੀ ਤਿਨੈ ਕੀਤੀ ਜਿੰਟ ਗੋਲੀ ਪਾਇਆ
0: ਕੁਰਬਾਨ ਕੀਤਾ ਤਿਸੇ ਬਿਟੋ ਜਿਨ ਮੋਹ ਮੀਠਾ ਲਾਇਆ
1: ਕਹੇ ਨਾਨਕ ਮਨ ਚੰਚਲ

0: ਸੁਰ ਨਰ ਮੁਨ ਜਨ ਅੰਮ੍ਰਿਤ ਖੂਰ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ
0: ਜੀ ਜੰਤ ਸਭ ਤੋਂ ਦਿਉ ਪਾਏ ਇਕ ਵੇਖ ਪਰਸਨ ਆਇਆ
1: ਲਭ ਲੋ ਅਹੰਕਾਰ ਚੁਕਾ ਸਤਿਗੁਰੂ ਭੱਲਾ ਪਾਇਆ
0: ਕਹਿ ਨਾਨਕ ਜਿਤਨੂ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ
1: ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਭਿਖਮ ਮਾਰਗ ਚੱਲਣਾ
0: ਲਭ ਲੋਭ ਅਹੰਕਾਰ ਤਦ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ
1: ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ
0: ਗੁਰ ਪ੍ਰਸਾਦ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ
1: ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ
0: ਜਿਉ ਤੂੰ ਚਲਾਹੈ ਤਿਵ ਚਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ
1: ਜਿਵ ਤੂੰ ਚਲਾਹੈ ਤਿਵ ਚਲੇ ਜਿਨਾ ਮਾਰਗ ਪਾਵੇ
0: ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰਸ ਦਾ ਧਿਆਵੇ
1: ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ
0: ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੇਂ ਚਲਾਵਹੇ
1: ਓ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤ ਗੁਰੂ ਸੁਣਾਇਆ
0: ਇਹ ਤਿਨਕੇ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ
1: ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ
0: ਕਹਿ ਨਾਨਕ ਸ਼ਬਦ ਸੋਹਿਲਾ ਸਤ ਗੁਰੂ ਸੁਣਾਇਆ
1: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
1: ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉ ਪਵਿੱਤ ਸੰਗਤ ਸਵਾਈਆ
0: ਕਹਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
1: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
0: ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ
1: ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ
0: ਸਹਿਸੇ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ
1: ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ
0: ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਸਹਿਸਾ ਇਵ ਜਾਏ
1: ਜਿਉ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜਿਉ ਤਮੈਲੇ ਤਿਨੀ ਜਨਮ ਜੂਏ ਹਾਰਿਆ
0: ਇਹ ਟਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ
1: ਵੇਦਾਂ ਮੇ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉ ਬਹਿਤਾਲਿਆ
0: ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ
1: ਜਿਉ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜਿਉ ਨਿਰਮਲ ਸਤ ਗੁਰ ਤੇ ਕਰਨੀ ਕਮਾਣੀ
0: ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ
1: ਜਨਮ ਰਤਨ ਜਿਨੀ ਖੱਟਿਆ ਭੱਲੇ ਸੇ ਬਣ ਜਾਰੇ
0: ਕਹਿ ਨਾਨਕ ਜਿਨ ਮਨ ਨਿਰਮਲ

0: ਆਤਮੈ ਸਮਾਲੇ
1: ਆਪ ਛੱਡ ਸਦਾ ਰਹਿ ਪਰਨੇ ਗੁਰਬਿਨ ਅਵਰ ਨਾ ਜਾਣੇ ਕੋਈ
0: ਕਹੈ ਨਾਨਕ ਸੁਣੋ ਸੰਤੋ ਸੋ ਸਿੱਖ ਸਨ ਮੁਖ ਹੋਏ
1: ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਹੋਰ ਤੈ ਕੋਈ ਪੁੱਛੋ ਵਿਵੇਕੀਆ ਜਾਏ
1: ਅਨੇਕ ਜੂਨੀ ਪਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ
0: ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ
1: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ
0: ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ
1: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ
0: ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ
1: ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ ਜਪਿਓ ਸਾਰੰਗ ਬਾਣੀ
0: ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ
1: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਵਾਜੋ ਹੋਰ ਕੱਚੀ ਬਾਣੀ
0: ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ
1: ਕਰੇ ਰਸਨਾ ਕਹਿਆ ਕਛੂ ਨਾ ਜਾਣੀ
0: ਚਿਤ ਜਿਨ ਕਹਿ ਹਿਰਲਾਇਆ ਮਾਇਆ ਬੋਲਣ ਪੈਰ ਵਾਣੀ
1: ਕਹੇ ਨਾਨਕ ਸਤਿਗੁਰ ਵਾਜੋ ਹੋਰ

0: ਕੰਠਸ ਰਾਜ ਰਹੀ ਤੇਰੀ ਪਿਆਸ ਨਾ ਜਾਏ।
1: ਪਿਆਸ ਨਾ ਜਾਏ ਹੋਰਤ ਕੀਤੇ ਨਿਚਨ ਹਰਸ ਪੱਲੇ ਨਾ ਪਾਏ।
0: ਹਰਸ ਪਾਏ ਪੱਲੇ ਪੀਏ ਹਰਸ ਬੋ ਨਾ ਤ੍ਰਿਸ਼ਨਾ ਲਾਗੇ ਆਏ।
1: ਇਹੋ ਹਰ ਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸ ਆਏ।
0: ਇਹ ਨਾਨਕ ਹੋਰ ਅਨਰਸ ਵਿਸਰੇ ਜਾਂ ਹਰ ਵਸੇ ਮਨ ਆਏ।
1: ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ।
0: ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ।
1: ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗ ਦਿਖਾਇਆ।
0: ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ।
1: ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ।
0: ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
1: ਹਰ ਗਾਓ ਮੰਗਲ ਨਿ ਸਕੀਏ ਸੋਗ ਦੁਖ ਨਾ ਵਿਆਪੇ।
0: ਚਰਨ ਲਾਗੇ ਦਿਨ ਸਭਾਗੇ ਆਪਣਾ ਫਿਰ ਜਾਪੇ।
1: ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੁਗੋ।
0: ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ।
1: ਇਹ ਸਰੀਰਾ ਮੇਰੇ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ।
0: ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ।
1: ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾਮ ਸਾਇਆ।
0: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ।
1: ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੁਆ ਜਿਨ ਸਤਿਗੁਰ ਸਿਉ ਚਿਤ ਲਾਇਆ।
0: ਨੇਤਰੋ ਮੇਰੇ ਹਰ ਤੁਮ ਮੈਂ ਜੋਤਰੀ ਹਰ ਬਿਨ ਅਵਰ ਨਾ ਦੇਖੋ ਕੋਈ।
1: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ।

ਸੁਧ ਆਗੇ ਅਰਦਾਸ ਹਮਾਰੀ। ਜੀਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਬੜਿਆਈ, ਕੋਈ ਨਾਉ ਨਾ ਜਾਣੇ ਮੇਰਾ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਅੰਤਾ ਸੁਖ ਰਾਸ, ਤਾਕੋ ਬਿਘਨ ਕਉ ਲਾਗੇ, ਜਾ ਕੇ ਪ੍ਰਭ ਆਗੇ ਅਰਦਾਸ, ਆਪੇ ਜਾਣੇ ਕਰੇ ਆਪੇ ਆਣੇ ਰਾਸ, ਤਿਸੇ ਅੱਗੇ ਨਾਨਕਾ ਖਲੇ ਕੀਚੇ ਅਰਦਾਸ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਰ ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰ ਰਾਏ। ਸ਼੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦੁਰ ਸਿਮਰਿਆ ਘਰ ਨੌ ਨਿਧ ਆਵੇ ਧਾਏ, ਸਭ ਥਾਈਂ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਤਿਗੁਰੂ ਜੀਓ, ਸਭ ਥਾਈਂ ਹੋਈ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਪਾਠ ਦੀਦਾਰ ਦਾ ਧਿਆਨ ਧਰ। ਬੋਲੋ ਜੀ ਵਾਹ, ਬੋਲੋ ਜੀ ਵਾਹ। ਗੁਰੂ ਸਾਹਿਬ ਸਾਜਨ ਮੰਜ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਏ ਤੇਗ ਵਾਹੀ, ਦੇਖ ਕੰਡਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ। ਖਾਲਸਾ ਜੀ ਬੋਲੋ ਜੀ ਵਾਹ, ਬੋਲੋ ਜੀ ਵਾਹ। ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਸ ਸੀਤ ਦਿੱਤੇ, ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹਿਆ ਤਾਨੇ ਆਰਿਆਂ ਨੂੰ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਏ। ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਭਝੰਗੀਆਂ ਭਝੰਗਣਾਂ ਦੀ ਕਮਾਈ ਦਾ ਧਿਆਨ ਧਰ। ਖਾਲਸਾ ਜੀ ਬੋਲੋ ਜੀ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰ। ਬੋਲੋ ਜੀ, ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ, ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੋਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਬੋਲੋ ਜੀ, ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਮਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਸਦਾ ਸਹਾਇ ਦਾ ਤਾਰ ਜੀਓ, ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲਦਾ ਦਾਨ ਖਾਲਸੇ ਨੂੰ ਬਖਸ਼ਣਾ। ਹੇ ਨਿਮਾਣਿਆਂ ਦੇ ਮਾਣ ਗੁਰੂ, ਤਾਣਿਆਂ ਦੇ ਤਣ ਸਤਿਗੁਰੂ, ਨਿਓ ਢਿਆਣੂ ਸਤਿਗੁਰੂ, ਨਿਆਸਰਿਆਂ ਦੇ ਆਸਰ ਸਤਿਗੁਰੂ ਜੀ, ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਆਪ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ, ਜੋਦੜੀ ਅਰਜੋਈ ਦਾ ਸੁਣੋ ਬੇਨਤੀ। ਠਾਕੁਰ ਮੇਰੇ ਜੀ ਜੰਤਰ ਧਾਰੇ, ਰਾਖ ਪੈਜ ਨਾਮ ਕਰਨ ਖਰਾ ਬਨਹਾਰੇ। ਪਾਤਸ਼ਾਹ ਜੀਓ ਕਿਰਪਾ ਕੀ ਮੇਰਾ ਕੀਤਾ, ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਦਰਸ਼ਨ ਦਦਾਰੇ ਬਖਸ਼ ਕੇ, ਨਦਰੀ ਨਦਰ ਨਿਹਾਲ ਕਰਿਓ ਪਾਤਸ਼ਾਹ ਜੀ। ਆਪ ਜੀ ਕੁਟਾਨ ਕੁਟਾਨ ਛਬਰਾਨਾ, ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕੀਤੀ ਮੇਰਾ ਕੀਤੀਆਂ ਚਾਰ, ਸੱਚੇ ਪਾਤਸ਼ਾਹ ਅੰਮ੍ਰਿਤ ਵੇਲਾ ਬਖਸ਼ਿਆ, ਸੰਗਤ ਬਖਸ਼ੀ ਸੱਚੇ ਪਾਤਸ਼ਾਹ, ਸੰਗਤ ਰੂਪ ਵਿੱਚ ਆਪ ਦੇ ਪਵਿੱਤਰ ਬਾਣੀ

ਵਾਰ ਔਰ ਕਿਰਪਾ ਕਰਕੇ ਬਖਸ਼ ਲਓ। ਹਉ ਪਾਪੀ ਵੱਡ ਗੁਨਾਹਗਾਰ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗੁਣ ਹਮਾਰੇ, ਦਇਆ ਕਰੋ ਕਸ਼ਮੀਰ।

ਕੜਾਹ ਪ੍ਰਸਾਦ ਜੀ ਦੇਗ ਹਾਜ਼ਰ ਹੈ ਜੀ, ਆਪ ਜੀ ਨੂੰ ਪ੍ਰਵਾਨ ਹੋਵੇ। ਪ੍ਰਵਾਨ ਹੋਈ ਦੇਗ ਸੰਗ ਦੇ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੱਚੇ ਵਿੱਚ ਕਰੋ ਕਿਰਪਾ ਧਾਰ ਪਾਤਸ਼ਾਹ ਜੀ, ਆਪ ਜੀ ਆਪਣੇ ਅਲਾਹੀ ਹੁਕਮ ਬਖਸ਼ ਕੇ ਸੰਗਤਾਂ ਨੂੰ ਕਿਰਤਾਰ ਕਰੋ ਅਤੇ ਹੁਕਮਾਂ ਚਲੇ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਦੋਹਰਾਇਆ ਗਿਆ ਭਈ ਅਕਾਲ ਕੇ ਤਵੇ ਚਲਾਇਓ ਪੰਥ, ਸਭ ਸਿੱਖਣ ਕੋ

ਕਹਿੰਦੇ ਜਿੰਨੀ ਦੇਰ ਤੱਕ ਇਹ ਸਰੀਰ ਦਾ ਚੋਲਾ ਜਦੋਂ ਤੱਕ ਮਾਇਆ ਦੇ ਰੰਗ ਦੇ ਵਿੱਚ ਰੰਗਿਆ ਰਹੇਗਾ ਨਾ, ਉਨੀ ਦੇਰ ਤੱਕ ਪਰਮੇਸ਼ਰ ਪਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਮਾਇਆ ਕਿਸੇ ਤਰ੍ਹਾਂ ਦੀ ਵੀ ਹੋ ਸਕਦੀ ਆ, ਬੱਚਿਆਂ ਦਾ ਮੋਹ ਵੀ ਮਾਇਆ ਮੰਨੀ ਜਾਂਦੀ ਆ, ਜਿਹੜਾ ਪੈਸਾ ਆ ਇਹਨੂੰ ਵੀ ਮਾਇਆ ਮੰਨਿਆ ਜਾਂਦਾ। ਸੰਸਾਰ ਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੀ ਮਾਇਆ ਮੰਨੀ ਜਾਂਦੀ ਹੈ। ਸੱਚੇ ਪਾਤਸ਼ਾਹ ਕਹਿੰਦੇ ਜਿੰਨੀ ਦੇਰ ਤੱਕ ਇਹ ਮਨੁੱਖ ਮਾਇਆ ਦੇ ਵਿੱਚ ਫਸਿਆ ਰਹੇਗਾ, ਉਨੀ ਦੇਰ ਤੱਕ ਪ੍ਰਭੂ ਦੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦਾ। ਮੇਰਾ ਕੰਤਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸਿੱਜੈ ਜਾਏ। ਉਸ ਪਰਮੇਸ਼ਰ ਨੂੰ ਐਸਾ ਚੋਲਾ ਨਹੀਂ ਪਾਉਂਦਾ ਜਿਹੜਾ ਮਾਇਆ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਹੈ। ਹਾਂ ਕੁਰਬਾਨਾ ਜਾਓ ਮਿਹਰਬਾਨਾ, ਹਾਂ ਕੁਰਬਾਨਾ ਜਾਓ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਹਾਂ ਕੁਰਬਾਨਾ ਜਾਓ ਤਿਨਾ ਕਹਿ ਲੈਣ ਜੋ ਤੇਰਾ ਨਾਂ। ਕਿਹਨਾਂ ਤੋਂ ਕੁਰਬਾਨ ਜਾਂਦਾ? ਜਿਹੜੇ ਉਹਦਾ ਨਾਮ ਜਪਦੇ ਨੇ। ਲੈਣ ਜੋ ਤੇਰਾ ਨਾਂ ਤਿਨਾ ਕਹਿ, ਹਾਂ ਸਾਧ ਕੁਰਬਾਨਾ ਜਾਓ ਰਹਾਓ। ਜਿਹੜਾ ਉਸ ਪ੍ਰਭੂ ਪਰਮੇਸ਼ਰ ਪਤੀ ਦਾ ਨਾਮ ਜਪਦੇ ਨੇ, ਕਹਿੰਦੇ ਉਹ ਤੋਂ ਮੈਂ ਵਾਰ ਵਾਰ ਕੁਰਬਾਨ ਜਾਂਦਾ ਹਾਂ। ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ।

0: ਜੁਨੀ ਸਾਹਿਬ ਹੰਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕ ਅਨਾਥ ਸਲੋਕ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਸਰਾ ਜੀ ਕੀ ਤੁਨੀ ਸਲੋਕ ਮਹੱਲਾ ਪਹਿਲਾ
1: ਮਲਿਹਾਰੀ ਗੁਰੇ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਕਰਤਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੌ ਚੰਦਾ ਉਗਵੈ

0: ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਪ੍ਰਮਾਣ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨ ਸਿਰ ਵਿਚਾਰ ਸੱਚਾ ਧਰਮ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਸੀਂ ਆਖੇਲਾ ਕਰੋੜ ਸੱਚੇ ਸਵਤਾਨ ਸੱਚੇ ਸਭ ਜੋਰ ਸੱਚੀ ਤੇਰੀ ਸਿਵ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸਾਹਿਬ ਧਿਆਨ ਸੱਚ ਜੋ ਮਰ ਜਨਮੈ ਸੋ ਘੱਟ ਨ ਘੱਟ ਮਹਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਮ ਵੱਡੀ ਵਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਾਂ ਨੇ ਚਲਥਾਉ

0: ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ।
1: ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਇਕਣਾ ਹੁਕਮ ਸਮਾ ਲਿਖਣਾ, ਹੁਕਮ ਘਰੇ ਵਿਨਾਸ਼, ਇਕਣਾ ਭਾਣੇ ਕੱਢਦੇ, ਇਕਣਾ ਮਾਇਆ ਵਿੱਚ ਨਿਵਾਸ,

ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬਹਿ ਸੰਤਰ, ਕੁਦਰਤ ਧਰਤੀ ਖਾ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ।

Thank you.

ਆਪ ਪਛਾੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚ ਨਾਮ ਜਾਕਾ ਕੀ ਅਸਲ ਜਹਾਨ ਸੇਵਕ ਸੇਵਾ ਕਰਮ ਚੜਾਓ ਪਿੰਨੀ ਰਹਿਣ ਜਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਢੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਨਗਾ ਪੰਖੀ ਪਾਉਂਦੀਆਂ ਲੈ ਨਸਾ ਸੂਏ ਚਾੜ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਨਾਨਤ ਬੰਧਨ ਬੰਦ ਪਵਾਏ ਸੋਏ ਭੈ ਕਿਰਤ ਨੱਚੇ ਸਭ ਕੋਏ ਨੱਚ ਨੱਚ ਹੱਸੇ ਚਲੇ।

ਮਹੱਲਾ ਪਹਿਲਾ ਮੁਸਲਮਾਨਾ ਸਭ ਸਰੇ ਪੜ ਪੜ ਕਰੇ ਵਿਚਾਰ ਬੰਦੇ ਸਜ ਪਵਚ ਬੰਦੇ ਵੇਖਣ ਕੋ ਦੀਦਾਰ ਹਿੰਦੂ ਸਾਲਾ ਇਸ ਸਾਲਾ ਦਰਸ਼ਨ ਰੂਪਾ ਤੀਰਥ ਨਾਵੇ ਅਰਚਾ ਪੂਜਾ ਕਰਵਾ ਸਬੈ ਕਾਰ ਜੋ ਕੀ ਸੁਣਦਿਆ ਅਨਜੇਤੀ ਅਰਫ ਨਾਮ ਕਰਤਾਰ ਸੁਖ ਮੂਰਤ ਨਾਮ ਦਿਨ ਕਹਿ ਕਾਕਾਰ ਸਤੀਆ ਮਨ ਸੰਤੋਖ ਕੁਜੇ ਦੇਣੇ ਕਹਿ ਵਿਚਾਰ ਦੇ ਦੇ ਮੰਗਾ ਸਹਿਸਾ ਗੁਣਾ ਸੁਭ ਕਰੇ ਸੰਸਾਰ ਚੂਰਾ ਜਾਰਾ ਤੇ ਕੁੜਿਆਰਾ ਖਾਰਾ ਬਾਵੇ ਕਾਰ ਕੇ ਹੁੰਦਾ ਕਹਿ ਵਿਖਾਈ ਚਲੇ ਥਾਂ ਉਤਨਾ ਵਿਖਾਈ ਕਾਰ ਜਲ ਜਲ ਜੀਆਂ ਪੂਰੀਆਂ ਲੋਆ ਕਾਰ ਆਕਾਰ ਹੋ ਜਿਆ ਕੈ ਸਤੂ ਹੈ ਜਾਣੇ ਤਿਨਾਂ ਪੀ ਤੇਰੀ ਸਾਰ ਨਾਨਕ ਭਗਤਾਂ ਭੁਖ ਸਲਾਣ ਸੱਚ ਨਾਮੇ ਆਧਾਰ ਸਦਾ

ਲਿਖ ਲਿਖ ਪੜਿਆ ਤੇ ਤਾ ਕੜਿਆ ਬਹੁ ਤੀਰ ਭਵਿਆ ਤੇ ਤੂੰ ਲਵਿਆ ਬਿਵੇਕੀਆ ਦੇਹੀ ਦੁਖ ਦੀਆ ਸੋ ਵੀ ਜੀ ਆਪਣਾ ਕੀ ਆਰਨਾ।

0: ਨਾਨਕ ਪਾਹੇ ਬਾਹਰ ਹੈ ਘੋਰੇ ਰੰਗ ਸੋਈ ਭਗਤ ਕੁੰਜਲਾਈ ਸਰਮ ਪਾਤਨ ਹੋਏ ਨਾਨਕ ਭਗਤੀ ਜੇ ਰਪੈ ਮੁੜੇ ਸੋਏ ਨਾ ਕੋਈ ਮਹੰਦਾ ਪਹਿਲਾ
1: ਲਾ ਪਾਪ ਤੋਂ ਰਾਜਾ ਮਹਿਤਾ ਕੂੜ ਹੋਆ ਸਿਕਦਾ ਕਾਮ ਨੇਮ ਸਤ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਧੀ ਰਹੀਤ ਗਿਆਨ ਵਿਹੁਣੀ ਪਾਹੇ ਪਰੇ ਮੁਰਦਾ ਗਿਆਨੀ ਨੱਚੇ ਬਾਜੇ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ। ਧਰਨ ਗਗਨ ਨਵ ਖੰਡ ਮਹਿ ਜੋਤ ਸਭ ਰੂਪੀ ਰਹਿਓ ਭਾਰ ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪਰਤਖ ਹਾਰ। ਸੱਜਣ ਸੱਚਾ ਪਾਤ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ 1 ਓਂਕਾਰ। ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ, ਸ਼੍ਰੀ ਗੁਰਦੇਵੇ ਨਮਹਿ। ਅਸ਼ਟਪਦੀ ਸਿਮਰੋ ਸਿਮਰੋ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਅਗੰਤ ਅਨੇਕੈ। ਵੇਦ ਪੁਰਾਣ ਸਿਮਰਤ ਸੁਧਾਖਿਰ, ਕਿਨੇ ਰਾਮ ਨਾਮਿਕ ਆਖਰ। ਕਿਨਕਾ ਏਕ ਜਿਸ ਜੀ ਵਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਕਾਂਖੀ ਏਕੇ ਦਰ ਤੁਹਾਰੋ, ਨਾਨਕ ਹੁਣ ਸੰਗ ਮੋਹੇ ਉਧਾਰੋ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਬ ਨਾ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪੁਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਤਰੈ। ਪ੍ਰਭ ਸਿਮਰਤ ਕਛ ਬਿਗਾਨਾ ਲਾਗੈ, ਪ੍ਰਭ ਕੈ ਸਿਮਰਨ ਅੰਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾਮ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨਵ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪਤ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥਿ ਸਨਾਨੀ, ਪ੍ਰਭ ਕੈ ਸਿਮਰਨ ਦਰਗਾਹ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਂ ਕੇ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੈ ਮੁੱਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਝੈ, ਪ੍ਰਭ ਕੈ ਸਿਮਰਨ ਸਭ ਕੁ ਸੂਝੈ। ਪ੍ਰਭ ਕੈ ਸਿਮਰਨ ਨਾਇ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲਿ ਜਾਇ, ਅੰਮ੍ਰਿਤ ਨਾਮ ਰਿਧਿ ਮਾਇ ਸਮਾਏ। ਪ੍ਰਭ ਜੀ ਬਸੇ ਸਾਧਨ ਕੀ ਰਚਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕਉ ਸਿਮਰੇ ਸੇ ਧਨਵੰਤੇ, ਪ੍ਰਭ ਕਉ ਸਿਮਰੇ ਸੇ ਪਤਵੰਤੇ। ਪ੍ਰਭ ਕਉ ਸਿਮਰੇ ਸੇ ਜਨ ਪਰਵਾਨ, ਪ੍ਰਭ ਕਉ ਸਿਮਰੇ ਸੇ ਪੁਰਖ ਪ੍ਰਧਾਨ। ਪ੍ਰਭ ਕਉ ਸਿਮਰੇ ਸੇ ਬੇਮਉ ਤਾਜੇ, ਪ੍ਰਭ ਕਉ ਸਿਮਰੇ ਸੇ ਸਰਬ ਕੀ ਰਾਜੇ। ਪ੍ਰਭ ਕਉ ਸਿਮਰੇ ਸੇ ਸੁਖਵਾਸੀ, ਪ੍ਰਭ ਕਉ ਸਿਮਰੇ ਸਦਾ ਬਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕਉ ਸਿਮਰੇ ਸੇ ਪਰਉਪਕਾਰੀ, ਪ੍ਰਭ ਕਉ ਸਿਮਰੇ ਤਿਨ ਸਤ ਬਲਿਹਾਰੀ। ਪ੍ਰਭ ਕਉ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕਉ ਸਿਮਰੇ ਤਿਨ ਸੁਖ ਬਿਹਾਵੈ। ਪ੍ਰਭ ਕਉ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕਉ ਸਿਮਰੇ ਤਿਨ ਨਿਰਮਲ ਰੀਤਾ। ਪ੍ਰਭ ਕਉ ਸਿਮਰੇ ਤਿਨ ਅੰਦ ਘਨੇਰੇ, ਪ੍ਰਭ ਕਉ ਸਿਮਰੇ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੈ ਸਿਮਰਨ ਕੌਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿ ਸਮਾਨੀ। ਪ੍ਰਭ ਕੈ ਸਿਮਰਨ ਨਿਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਪ੍ਰਭ ਕੈ ਸਿਮਰਨ ਨਹਰ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ। ਸਿਮਰੇ ਸੇ ਜਨ ਜਿਨ ਕੋ ਪ੍ਰਭ ਮਾਇਆ, ਨਾਨਕ ਤਿਨ ਜਨ ਸਰਣੀ ਪਾਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਪਾਏ। ਹਰ ਸਿਮਰਨ ਭਏ ਸਿਨ ਜਤੀ ਦਾਤੇ, ਹਰ ਸਿਮਰਨੀ ਚੌ ਕੁੰਡ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀ ਉਹ ਸਗਲ ਨਿਆਕਾਰਾ, ਹਰ ਸਿਮਰਨ ਮੈਂ ਨਿਰੰਕਾਰਾ। ਕਰ ਕਿਰਪਾ ਨਿਸ਼ਿਆ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ। ਸਲੋਕ ਦੀਨ ਦਰ ਦੁੱਖ ਭੰਜਣਾ, ਕਟ ਕਟ ਨਾਥੇ ਨਾਥ, ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨੁਹਾ ਨਾਮ ਤੇਰੇ ਸੰਗ ਸਹਾਈ। ਜੈ ਮਹਾਂ ਭਿਆਨ ਦੂਰ ਜਮਦਲ ਹੈ, ਤੈ ਕੇਵਲ ਨਾਮ ਸੰਗ ਤੇਰੇ ਚਲੈ। ਜੈ ਮੁਸ਼ਕਲ ਹੋਵੇ ਅਤਿ ਭਾਰੀ, ਹਰ ਕੋ ਨਾਮ ਕਿਨ ਮੈਂ ਉਧਾਰੀ। ਅਣਕ ਪੁਣੈ ਚਰਨ ਕਰਤ ਨਹੀਂ ਤਰੇ, ਹਰ ਕੋ ਨਾਮ ਕੋਟ ਪਾਪ ਪਰਾਰੇ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਹਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀ। ਅਲਾ ਕਰੋਰੀ ਬੰਧ ਨਾ ਪਰੇ, ਹਰ ਕਾ ਨਾਮ ਜਪਤ ਨਿਤਰੈ। ਅਣਕ ਮਾਇਆ ਰੰਗ ਤਿੱਖ ਨਾ ਬੁਝਾਵੇ, ਹਰ ਕਾ ਨਾਮ ਜਪਤ ਅਗਾਵੇ। ਜੇ ਮਾਰ ਗਏ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਰ ਸੁਹੇਲਾ। ਐਸਾ ਨਾਮ ਦਾ ਧਿਆਈਐ ਨਾਨਕ, ਗੁਰਮੁਖ ਪਰਮ ਗਤ ਪਾਈਐ ਛੂਟ ਨਹੀਂ ਕੋਟ ਲੱਖ ਬਾਹੀ। ਨਾਮ ਜਪਤੈ ਪਾਰ ਪਰਾਈ, ਅਣਕ ਵਿਘਨ ਜੋਇ ਸੰਘਾਰੀ। ਹਰ ਕਾ ਨਾਮ ਤਤਕਾਲ ਉਧਾਰੈ, ਅਣਕ ਜੋੜ ਜਨਮੇ ਮਰ ਜਾਮ। ਨਾਮ ਜਪਤ ਪਾਵੈ ਵਿਸਰਾਮ, ਹਾਂ ਮੈਲਾ ਮਲ ਕਬੂਣਾ ਧੋਵੇ। ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ। ਨਾਨਕ ਪਾਈਐ ਸਾਧ ਕੈ ਸੰਗ, ਜੇ ਮਰ ਕੇ ਗਣੀ ਜਾਏ ਨਾ ਕੁਛਾ। ਹਰ ਕਾ ਨਾਮ ਹਾਂ ਸੰਗ ਤੁਸਾ, ਜੈ ਪੈਂਡੇ ਮਾਇਆ ਦੁਗਬਾਰਾ। ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਤਰਾ ਕੋਣਾ ਸਿਆਨੂ। ਹਰ ਕਾ ਨਾਮ ਤੈ ਨਾਲ ਪਛਾਣੂ, ਜੈ ਮਾਂ ਭੈਣ ਤਪਤ ਬਹੁ ਕਾਮ। ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ, ਜਾਂ ਤ੍ਰਿਕਾ ਮੰਤ ਜਿਆ ਕਰਕੈ। ਤੈ ਨਾਨਕਾਰ ਹਰ ਅੰਮ੍ਰਿਤ ਬਰਕੈ, ਪਰ ਜਣਾ ਕੀ ਬਰਤਨ ਨਾਮ। ਸੰਤ ਜਨਾ ਕੈ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ। ਹਰ ਕੈ ਨਾਮ ਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ।
ਹਰ ਹਰ ਔਕਰ ਸਾਧਕ ਮਤ ਹਰ ਜਨ ਕੇ ਹਰ ਨਾਮ ਨਿਧਾਨ ਪਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਤੇ ਰੰਗ ਇਕੈ ਨਾਨਕ ਜਨ ਕੈ ਬਿਰਤ ਬੰਬੇ ਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰਿਣਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ।

ਦੀਨਾ ਹਾਲ ਹਰ ਜਨ ਗਿਓਰ ਸਤਾਣੀ ਹਰ ਪ੍ਰਤਾਪ ਜਨੇ ਅਵਰਨਾ ਜਾਣੀ ਹੋਤ ਭੋਜਨ ਹਰਸ ਰਤੇ ਸੁਨ ਸਮਧ ਨਾਮ ਰਸ ਮਤੇ ਆਠ ਪੈਰ ਜਨ ਹਰ ਹਰ ਜਪੇ ਹਰ ਕਾ ਭਗਤ ਪ੍ਰਗਟ ਨਹੀਂ ਛਪੇ ਹਰ ਕੀ ਭਗਤ ਮੁਤ ਬਹੁ ਕਰੇ ਨਾਨਕ ਜਨ ਸੰਗ ਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਧੇਣ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਨ ਦੁਖ ਲਤਾ ਨਾਮ ਕੀ ਮਹਿਮਾ ਸੰਤ ਰਿੰਦ ਵਸੈ ਸੰਤ ਪ੍ਰਤਾਪ ਰਿਤਰ ਸਭ ਨਸੈ ਸੰਤ ਕਾ ਸੰਗ ਵੱਡ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ ਨਾਮ ਤੋਲੋ ਕਾ ਸ਼ਬਰਨ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਈ ਸਲੋਕ ਬਹੁ ਸਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੁਰਸ ਨਾਹੀ ਹਰ ਹਰੇ ਨਾਨਕ ਨਾਮ ਹੈ ਮੋਲਾ ਅਸ਼ਟਪਦੀ ਜਾਪ ਤਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਣ ਮੰਦੇ ਫਿਰੇ ਅਣਕ ਪ੍ਰਕਾਰ ਕੀਏ ਬਰਤਨਾ ਪੁੰਨ ਦਾਨ ਹੋਮੈ ਬਹੁ ਰਤਨਾ ਸਰੀਰ ਕਟਾਏ ਹੋਮੈ ਘਰ ਰਾਤੀ ਵਰਤ ਨੇਮ ਕਰੇ ਬਾਬਾ ਧੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨੌ ਕਨ ਪ੍ਰਿਥਵੀ ਫਿਰੈ ਚਿੰਜਵੇ ਮਾਂ ਉਦਾਸ ਵਿਸਰਥੀ ਵੈ ਅਗਨ ਮਾਏ ਉਮਤ ਪਰਾ ਨਾਨਕ ਹਸਵੈ ਵਰਪੂਨ ਦਾ ਨਿਉਲੀ ਕਰਮ ਕਰੇ ਬਵਾਸਣ ਜੈਨ ਮਾਰਗ ਸੰਜੇ ਮਰ ਸਾਧਨ ਨਿਮਕ ਨਿਮਕ ਕਰ ਸਿਰ ਕਟਾਵੈ ਤੋ ਪਿਹਾਂ ਮੈਂ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੇ ਗਰਭ ਗਮਾਨਾ ਮਨ ਤੇ ਹੁਟੈ ਸੋਚ ਕਰੇ ਦਿਨ ਚਿਰ ਰਾਤ ਮਨ ਕੀ ਮਹਿਲ ਨਾ ਤਨ ਤੇ ਜਾਤ ਇਸ ਦੇਹ ਕੋ ਬਹੁ ਸਾਧਨਾ ਕਰੇ ਮਨ ਤੇ ਕਬੂਣਾ ਵਿਖਿਆ ਟਰੈ ਜਲ ਧੂਵੇ ਬਹੁ ਦੇ ਅਨੀਤ ਸੁਧ ਖਾਓਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਉੱਚ ਨਾਨਕ ਨਾਮ ਉਦਰੇ ਪਟਤ ਬਹੁ ਮੂਚ ਬਹੁਤ ਸਿਆਣਪ ਜਮ ਕਾ ਭਉ ਬਿਆਪੇ ਅਣਕ ਰਤਨ ਕਰ ਤ੍ਰਿਸ ਨਾ ਧਰਾਪੈ ਪੇਕ ਨੇਕ ਗਨੇ ਬੁਝੇ ਕੋਟ ਪਾਪ ਦਰਗੇ ਨਹੀਂ ਸੁਜੈ ਛੂਟ ਸੁਨਾਈ ਹੋ ਪਿਆਲ ਮੋਏ ਵਿਆਪੇ ਮਾਇਆ ਜਾਲਵਰ ਕਰਤੂਰ ਸਗੜੀ ਜਮਡਾਨੇ ਗੋਬਿੰਦ ਭਜਨ ਬਿਨਤਿਲ ਨਹੀਂ ਮੰਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੇ ਸੈਰ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੁਭਾ ਲੋਰੈ ਸਤਸੰਗ ਹਉਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੇ ਸਾਜਨਾ ਕੀ ਸਰਨੀ ਪਰੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧਸੰਗ ਜਗਾ ਮਿਟੇ ਭਾਣ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਰੀਨਾ ਹਰ ਹਰ ਨਾਮ ਤਿੰਨ ਘੱਟ ਕਰ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰਿਸ਼ਟ ਸਾਜਨਾ ਸੁਖ ਦੁੱਖ ਜਨ ਸਮ ਦ੍ਰਿਸ਼ਟੇਤਾ ਨਾਨਕ ਬਾਪੂ ਨਹੀਂ ਲੇਪਾ ਨਿਰਧਨ ਕਹੋ ਧਨ ਤੇਰੋ ਨਾਉ ਨਿਥਾਵੇ ਕਹੋ ਨਾਉ ਤੇਰਾ ਥਾਉ ਨਿਮਾਨੀ ਕਹੋ ਪ੍ਰਭ ਤੇਰੋ ਮਾਨ ਸਗਲ ਘਟਾ ਕਹੋ ਦੇਵੋ ਦਾਨ ਕਰਨ ਕਰਾਵਣ ਹਾਰ ਸਵਾਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਰ ਜਾਨੋ ਆਪੇ ਆਪਣ ਸੰਗਾ ਪ੍ਰਭ ਰਾਤੇ ਤੁਮਰੇ ਉਸ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਹੈ ਸੇਠ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾ ਸੰਗ ਦੁਰਮਤ ਮਲ ਹੀ ਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਤਨ ਵਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜੇ ਕਟ ਵਸੈ ਹਰ ਨਾਮ ਸਲੋਕ ਨਿਰਗੁਣੀ ਆਰੀ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆਤ ਸੁਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣਚੇਤ ਪ੍ਰਾਨੀ ਕਵਣ ਮੂਲਤੇ ਕਵਣ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭਗਣ ਮੈਂ ਜਿਨੇ ਉਭਾਰਿਆ ਬਾਰ ਬਿਵਤਾ ਦੂਜੇ ਪਿਆਰੇ ਦੂਧ ਪਰ ਜੋਬਨ ਭੋਜਨ ਸੁਖ ਸੂਰਤ ਬਿਰਧ ਭਇਓ ਪ੍ਰਸਾਦ ਸੈਨ ਮੁਖ ਪਿਆਉ ਬੈਠਕੋ ਦੈਨ ਇਹ ਨਿਰਗੁਣ ਗੁਣ ਕਛੂਣਾ ਬੂਜੈ ਭਗਤ ਲਿਆ ਤੋ ਨਾਨਕ ਸੀਜੈ ਜੇ ਪ੍ਰਸਾਦ ਧਾਰੂ ਪਰ ਸੁਖ ਵਸੇ ਸੁਤ ਭਰਾਤ ਮੀਤ ਬੰਤਾ ਸੰਗਾਸੇ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਪ ਕਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਭਾਵ ਕਰਨੀ ਤਰਸਨਾ ਤਿਸੇ ਤਿਆਗ ਵਰ ਸੰਗ ਰਚਨਾ ਸੇ ਦੁੱਖ ਮੜੰਦ ਵਿਆਪੇ ਨਾਨਕ ਕੱਢ ਦਿਓ ਪ੍ਰਭ ਆਪੇ ਆਦਾਂ ਤਜੋ ਰਾਖਣ ਹਾਰ ਸਿਮਰਤਨ ਕਰੇ ਗਵਾਰ ਜਾਕੀ ਸੇਵਾ ਨਵਨਿਤ ਪਾਵੇ ਤਾਂ ਸਿਉਂ ਮੂੜਾ ਮਨ ਲਾਵੇ ਜੋ ਠਾਕੁਰ ਸਤਦਾ ਹਜੂਰੇ ਤਾਂ ਕੋ ਆਉਂਦਾ ਜਾਣ ਦੂਰੇ ਜਾਂ ਕੀ ਟਹਿਲ ਪਾਵੇ ਦਰਕੇ ਮਾਂ ਤਿਸੇ ਵਿਸਾਰੇ ਮੁਕਦਿਆ ਜਾਣ ਸਦਾ ਸਦਾ ਭੂਲਣ ਹਾਰ ਨਾਨਕ ਰੱਖਣ ਹਾਰਿਆ ਪਾਰ ਤੰਤਿਆ ਕੌਡੀ ਸੰਗਰਥੇ ਸਾਹ ਛੋੜ ਝੂਠ ਸੰਗ ਮਚੇ ਜੋ ਛੜਨਾ ਸਵਸਤ੍ਰ ਕਰ ਮਾਨੇ ਜੋ ਹੋਵਣ ਸੋ ਦੂਰ ਪਰਾਨੇ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਇ ਤਿਸਪਰਾਰੇ ਚੰਦਨ ਲੇਪ ਉਤਾਰੇ ਤੋਹੇ ਕਰਤਾ ਪੀਰ ਪਸਮ ਸੰਗ ਹੋਏ ਅੰਧ ਕੂਪ ਮੈਂ ਬਲਦ ਵਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਦੂਤ ਪਸ਼ੂ ਕੀ ਮਾਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਵੇਖ ਅੰਤਰ ਮਲ ਮਾਇਆ ਸ਼ਬਦ ਨਾਇਕ ਅੱਜ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ ਨਾਲ ਅੰਤਰ ਵਿਆਪੇ ਲੋਕ ਸਮਾਨ ਅੰਤਰ ਅਗਨ ਬਾਤਾਂ ਸੁਆ ਗਲ ਪਾਤਰ ਕੈਸੇ ਤਰੇ ਅਥਾ ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿ ਸਮਾ ਸੁਨ ਸੁਨੰਦਾ ਕੈਸੇ ਮਾਰਗ ਪਾਵੈ
ਕਰ ਗੈ ਲਿਓੜ ਨਿਭਾਵੇ ਕਾਂ ਬੁਝਾਰਤ ਬੂਝੇ ਡੋਰਾ ਨਿਤ ਕਹੀਏ ਤੋ ਸਮਝੇ ਪੂਰਾ ਕਾਂ ਬਿਛਨ ਪਦ ਪਾ ਗਾਵੇ ਗੁੰਗ ਰਤਨ ਕਰੇ ਤੋ ਪੀਸੁਰ ਭੰਗ ਕਹਿ ਪਿੰਗਲ ਪਰਬਤ ਪਰ ਪਵਣ ਨਹੀਂ ਹੋ ਤੂੰ ਆ ਉਸ ਗਵਣ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਇ ਸੁਭਾਵੇ ਨਾ ਚੀਤ ਜੋ ਬਹਿ ਰਾਈ ਤਾਂ ਸਿਉਂ ਪ੍ਰੀਤ ਬਲਵਾ ਕੇ ਗ੍ਰਹਿ ਭੀਤਨ ਬਸੇ ਅੰਧ ਖੇਲ ਮਾਇਆ ਰੰਗ ਰਚੇ ਦ੍ਰਿੜ ਕਰ ਮਾਨੇ ਮਨੇ ਪ੍ਰਤੀਤ ਕਾਲ ਨ ਆਵੇ ਮੂੜੈ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹਾਂ ਝੂਠ ਬਿਕਾਰ ਮਹਾਂ ਲੋਕ ਧਰੋਹ ਆਹੂ ਦੂਤ ਬਿਹਾਨੇ ਕਈ ਜਨਮ ਨਾਨਕ ਰੱਖ ਲਈ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਦਾਸ ਤੂੰ ਮਾਤ ਪਿਤਾ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਕ ਹਨੇਰੇ ਕੋਏ ਨਾ ਜਾਣੇ ਤੁਮਰਾਨ ਤੂਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੇ ਆਨ ਸੁਆਏ ਨਾਨਕ ਕਹੂੰ ਨਾ ਸਿਜਈ ਬਿਨਾ ਵੈ ਪਤ ਜਾਇ ਅਸ਼ਟਪਦੀ ਦਸ ਬਸੂ ਲੈ ਪਾਸੇ ਬਾਵੇ ਇੱਕ ਪਰਤ ਕੌਰ ਖੋਟ ਗਵਾਵੇ ਇੱਕ ਪੀ ਨਾ ਦੇ ਦਸ ਪੀ ਹਿਰ ਲੇ ਤੋ ਮੂੜਾ ਕਹੋ ਕਾਂ ਕਰੇ ਜਿਸ ਠਾਕੁਰ ਸਿਉ ਨਾ ਚਾਰਾ ਤਾਂ ਕਹੋ ਕਿ ਜੈ ਸਦ ਨਮਸਕਾਰਾ ਜਾਂ ਕਹਿ ਮਨ ਲਾਗਾ ਬੜਾ ਮਿੱਠਾ ਸਰਬ ਸੂਖ ਤਾਂ ਮਨ ਉਠਾ ਜਿਸ ਜਨ ਆਪਣਾ ਹੁਕਮ ਨਾਇਆ ਸਰਬ ਤੋਕ ਨਾਨਕ ਤਿੰਨ ਪਾਇਆ ਅਗਣਤ ਸਾਹੂ ਆਪਣੀ ਦੇ ਰਾਸ ਕਾਤ ਪੀਤ ਵਰਤੇ ਅਨ ਦੁਲਾਸ ਆਪਣੇ ਮਾਣ ਕਛ ਬਹੁਤ ਸੇਲਿਆ ਗਿਆ ਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋ ਐਂ ਬਹੁਤ ਕਮ ਵਿਸ਼ਵਾਸ ਨਾ ਹੋਵੇ ਜਿਸ ਕੀ ਬਸਤਿਸ ਆਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉੱਥੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਦਾ ਦਿਆਲਨ ਕਪਾਂਤ ਮਾਇਆ ਕੇ ਹੇਤ ਸਰਪਰ ਹੋਤ ਜਾਣਾ ਨੇਤ ਮੇਰੇ ਕੀ ਛਾਇਆ ਸਿਉ ਰੰਗ ਲਾਵੇ ਉਹ ਬਿਨਸੇ ਮਨ ਪਛਤਾਵੇ ਜੋ ਦਿਸੇ ਸੋ ਚਾਲਨ ਹਾਰ ਲਪਟ ਰਹੇ ਉਤੇ ਅੰਧਾਰ ਮਟਾਓ ਸਿਉ ਜੋ ਲਾਵੇ ਨੇ ਤਾਂ ਕੋ ਹੱਥ ਨਾ ਆਵੇ ਕੇ ਹ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲੈ ਮਿੱਥਿਆ ਤਨ ਧਨ ਕੁਟੰਬ ਸੁਭਾਇਆ ਮਿੱਥਿਆ ਹੋਮੈ ਮਮਤਾ ਮਾਇਆ ਮਿੱਥਿਆ ਰਾਤ ਜੋਬਨ ਧਨ ਮਾਲ ਮਿੱਥਿਆ ਕਾਮ ਕ੍ਰੋਧ ਬਿਕਰਾਲ ਮਿੱਥਿਆ ਰਥ ਹਸਤੀ ਅਸ ਬਸਰਾ ਮਿੱਥਿਆ ਰੰਗ ਸੰਗ ਮਾਇਆ ਭੇਖ ਹਸਤਾ ਮਿੱਥਿਆ ਧਰੋ ਮੋਹ ਅਭਿਮਾਨ ਮਿੱਥਿਆ ਪੁਸ ਪਰ ਕਰ ਤੁਗਮਾਨ ਸਿਰ ਭਰ ਸਾਧਗੀ ਸਰ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿੱਥਿਆ ਸਰਨ ਪਰ ਨਿੰਦਾ ਸੁਣੇ ਮਿੱਥਿਆ ਹਸ ਪਦਰ ਬਕੋਹੀ ਰਹੇ ਮਿੱਥਿਆ ਨੇਤਰ ਪੇਖਤ ਪਾਤਰਿਆ ਰੂਪਾਂਤ ਮਿੱਥਿਆ ਰਥਨਾ ਭੋਜਨ ਸਵਾਦ ਮਿੱਥਿਆ ਚਰਨ ਪਰ ਬੇਕਾਰ ਕੋ ਧਾਵੇ ਮਿੱਥਿਆ ਮਨ ਪਰ ਲੋਭ ਲਭਾਵੇ ਮਿੱਥਿਆ ਤਨ ਪਰ ਉਪਕਾਰਾ ਮਿੱਥਿਆ ਬਾਸ ਲੇਤ ਬੇਕਾਰਾ ਬਿਨ ਬੂਜੇ ਮਿੱਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲੈ ਬਿਰਥੀ ਸਾਥ ਯਾਰ ਜਾ ਸੱਚ ਬਿਨਾ ਕੇ ਹੋਰ ਸੁੱਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਅਵਰ ਤਾਂ ਕੈ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ ਮੇਹ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕਿ ਨਾਰਥ ਦਾਮ ਧਨ ਧਨ ਤੇ ਜਨ ਜੇ ਕਟ ਵਸਿਓ ਹਰ ਨਾਉ ਨਾਨਕ ਤਾਂ ਕੇ ਬਲ ਮਲ ਜੋ ਰਹਿ ਤਵਰ ਕਛੋਰ ਕਮਾਵਤ ਮਨ ਨੇ ਬ੍ਰਿਜ ਮੁਝ ਖੋ ਗੁੰਡ ਲਾਵਤ ਜਾਨਣ ਹਰ ਪ੍ਰਭੂ ਪਰਬੀਨਾ ਬਾਹਰ ਵੇਖਣਾ ਕਾਉ ਪੀਣਾ ਔਰ ਉਪਦੇਸ਼ ਆਪਣਾ ਕਰੇ ਆਵਤ ਜਾਵਤ ਜਨਮੇ ਮਰ ਜਿਸਕੇ ਅੰਤਰ ਬਸੇ ਨਿਰੰਕਾਰ ਜਿਸਕੀ ਸੀ ਤਰੇ ਸੰਸਾਰ ਜੋ ਤੂੰ ਭਾਨੇ ਤਿੰਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪ੍ਰਾਤਾ ਕਰੋ ਬੇਨਤੀ ਪਰ ਬ੍ਰਹਮ ਸਭ ਜਾਣੇ ਆਪਣਾ ਕੀ ਆਪੇ ਮਾਨੈ ਆਪੇ ਆਪੇ ਆਪ ਕਰ ਤਨ ਵੇਰਾ ਕਿਸੇ ਦੁਰਜਨਾਵਤ ਕਿਸੇ ਬੁਝਾਵਤ ਨੇਰਾ ਭਾਵ ਸਿਆਣ ਸਗਲ ਤੇ ਰਹਿਤ ਸਭ ਖਜਾਨੇ ਆਤਮ ਕੀ ਰਹਿਤ ਇਸ ਭਾਵੈ ਦਿਸ ਲੈ ਲੜਨਾ ਏ ਥਾਂ ਧਨ ਧਰਿਆ ਸਮਾਏ ਸੋ ਸੇਵਕ ਸਿ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਥ ਜਾਏ ਅਮੇਵਾ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤੇ ਠਾਕੁਰ ਕੋ ਰੱਖ ਮਨ ਮਾਏ ਜੇ ਪ੍ਰਸਾਦ ਸੁਗੰਧਨ ਧਨ ਲਾਵੇ ਤਿਸ ਕਉ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਅਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਣ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਥੇ ਤਿਆਗ ਤਵਰ

ਨਾ ਪਈ ਧਰਮ ਨਾਨਕ ਦਿਸ ਮਿਲਿਆ ਦਿਸ ਲਿਖਿਆ ਧੁਰ ਕਰਮ ਜਿਸ ਕਹਿ ਮਨ ਪਾਰ ਬ੍ਰਹਮ ਕਾ ਨਿਵਾਸ ਤਿਸਕਾ ਨਾਮ ਸਤ ਰਾਮਦਾਸ ਆਤਮ ਰਾਮ ਦਿਸ ਨਦਰੀ ਆਇਆ ਦਾਸ ਸੰਤਨ ਭਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਣ ਸੋ ਦਾ ਦਰਗੇ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੁਝੀ ਪਰੈ ਸਗਲ ਸੰਗ ਆਤਮੋ ਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੁਖ ਹਾਵੈ ਤੈਸਾ ਹਰਖ ਤੈਸਾ ਸੁਖ ਦਾ ਆਨੰਦ ਤੇ ਨਹੀਂ ਵਿਯੋਗ ਤੈਸਾ ਸੁਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਭਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਹੋ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਦਿੱਤ ਦਿੱਤ ਕਰ ਰਾਖੈ ਤੈਸਾ ਤਿੰਨਾ ਓਮ ਆਪੇ ਕਰਨ ਕਰਾਵਣ ਜੋਗ ਪ੍ਰਭਾਵੇ ਸੋਈ ਫੁਨ ਹੋਗ ਪਥਰਿਓ ਆਪ ਹੋਏ ਅੰਤਰੰਗ ਲਖੇ ਨਾਂਜਾ ਹੈ ਪਾਰ ਬ੍ਰਹਮ ਕੇ ਰੰਗ ਜੈਸੀ ਮਟ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਨਾਸ ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰਿਆ ਨੇਕ ਜਨ ਅੰਤਨਾ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਾਬੇ ਦੇ ਅਣਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਣ ਭਰਮੇ ਹੁੰਦਾ ਸੀ ਕਈ ਕੋਟ ਵੇਦ ਕਿਸਰ ਹੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਵ ਕਾਵਿ ਵਿਚਾਰੇ ਕਈ ਕੋਟ ਨਵਤਾ ਨਾਮ ਧਿਆਵੇ ਨਾਨਕ ਕਰਤੇ ਕੰਤ ਨ ਪਾਵੇ ਕਈ ਕੋਟ ਭਏ ਅਭਿਮਾਨੀ ਕਈ ਕੋਟ ਆਨੰਦ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗਾਤਮ ਨਿਕੋਰ ਕਈ ਕੋਟ ਪਰ ਦਰਭ ਕਹੀ ਰਹੇ ਕਈ ਕੋਟ ਪਰ ਦੁੱਖ ਨਾ ਕਰੇ ਕਈ ਕੋਟ ਮਾਇਆ ਸਲਾਮ ਮਾਏ ਕਈ ਕੋਟ ਪਰ ਦੇਸ ਪਰਮਾਹੇ ਜਿੱਤ ਨਿਤ ਲਾਵੋ ਤਿੱਤ ਤਿੱਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਛਿੰਦ ਤਿੰਨ ਜੋਗੇ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਤ ਬਿਰਖ ਨਿਤ ਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਅਰ ਸੂਰ ਨਖਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂ ਧਾਰੇ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸ ਧਾਰੇ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸਤ ਕਈ ਕੋਟ ਕੀਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਹੈ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਾ ਕੇ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇੜੇ ਸਭ ਹੂੰ ਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੇ ਜੀਵੇ ਮਰਹੇ ਕਈ ਕੋਟ ਬਜੋਨੀ ਫਿਰਹੇ ਕਈ ਕੋਟ ਬੈਠਦੀ ਖਾਏ ਕਈ ਕੋਟ ਘਾਲੇ ਤੱਕ ਪਾਏ ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜਹਿ ਜਹਿ ਭਾਣਾ ਤਹਿ ਤਹਿ ਰਾਖੇ ਨਾਨਕ ਸਭ ਕਿਛ ਪ੍ਰਭ ਕਹਿ ਹਾਥੇ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗ ਤਿਲ ਲਾਗੀ ਕਈ ਕੋਟ ਪ੍ਰਭ ਕੋ ਕੋ ਜਾਂਤੇ ਆਤਮੈ ਪਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਾਪਿਆਸ ਤਿੰਨ ਕੋ ਮਿਲਿਓ ਪ੍ਰਭ ਅਭਨਾਸ ਕਈ ਕੋਟ ਮੰਗੇ ਸਤ ਸੰਗ ਪਰ ਬ੍ਰਹਮ ਤਿਨ ਲਾਗਾ ਰੰਗ ਜਿਨ ਕਹੋ ਹੋਏ ਆਪ ਸੋ ਪ੍ਰਸੰਨ ਨਾਨਕ ਤੇਜਨ ਸਦਾ ਧੰਨ ਧੰਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਤ ਕਿਨੋ ਵਿਸਤਾਰ ਕਈ ਮਰ ਪਸਰਿਓ ਪਾਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕਿਨੇ ਬਭਾਤ ਪ੍ਰਭ ਤੇ ਹੋਏ ਪ੍ਰਮਾਇ ਸਮਾਤਾ ਕਾਂਤ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਤਿਨ ਹੋਵਤਾ ਤੁਮ ਪ੍ਰਗਾਸ ਕਹੀ ਕੋਟ ਤਤ ਕੇ ਬੇ ਤਿਸਦਾ ਨਿਹਾ ਦੇਹੇ ਕੋ ਨਿਤਰੇ ਕਹੀ ਕੋਟ ਨਾਮ ਰਸ ਪੀਵੇ ਅਮਰ ਭਾਏ ਸਾ ਸਦੀ ਜੀਵੇ ਕਹੀ ਕੋਟ ਨਾਮ ਗੁਣ ਗਾਵੇ ਆਤਮਾ ਰਸ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾਹ ਸਾ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀਂ ਕੋਏ ਨਾਨਕ ਤਿਸ ਵਲ ਹਾਰਨ ਜਲ ਥਲ ਮਹੀਅਲ ਸੋਏ ਅਸ਼ਟਪਦੀ ਕਰਨ ਕਰਾਵਣ ਕਰਨੇ ਜੋਗ ਜੋ ਸੁਭਾਵੇ ਸੁਈ ਹੋ ਗਏ ਖਿਨ ਮੈਂ ਥਾਬੂ ਥਾਪਣ ਹਾਰਾ ਅੰਤ ਨੇ ਕਿਛ ਪਾਰਾ ਵਾਰਾ ਹੁਕਮੇ ਧਾਰ ਆਦਰ ਦੁਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਅਣਕ ਰੰਗ ਪ੍ਰਕਾਰ ਕਰ ਦੇਖੇ ਆਪਣੀ ਵਡਿਆਈ ਨੰਦ ਸਮੇ ਰਹਿ ਸਮਾਈ ਲਭ ਭਾਵੇ ਮਾਣਕ ਗਤ ਪਾਵੇ ਪ੍ਰਭ ਭਾਵੇ ਤਾਂ ਪਾਤਰ ਤਰਾਵੇ ਪ੍ਰਭ ਭਾਵੇ ਬਿਨ ਸਾਸ ਤਿਲਕੇ ਪ੍ਰਭ ਭਾਵੇ ਤਾਂ ਹਰ ਗੁਣ ਭਖ ਹੈ ਲਭ ਭਾਵੇ ਤਾਂ ਵਰਤ ਉਧਾਰੇ ਆਪ ਕਰੇ ਆਪਣੇ ਵਿਚਾਰੇ ਦੋਹਾਂ ਸ੍ਰੀਆਂ ਗਾਪ ਸਵਾਮੀ ਖੇਲੇ ਵਿਕਸੇ ਅੰਤਰਜਾਮੀ ਜੋ ਭਾਵੈ ਸੋਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਨਾ ਆਵੈ ਕਹੋ ਮਾਣਕ ਤੇ ਕਿਆ ਹੋਏ ਆਵੈ ਜੋ ਸੇ ਭਾਵੈ ਸੋਈ ਕਰਾਵੇ ਇਸ ਕਹਿ ਆਰਤ ਤਾਂ ਸਭ ਕਿਚਲੇ ਜੋਰ ਸੇ ਭਾਵੈ ਸੋਈ ਕਰੇ ਅਣਜਾਣਤ ਵਿਖਿਆ ਮਹਿ ਰਚੇ ਜੇ ਜਾਣਤੇ ਆਪਣੇ ਆਪ ਬਚੈ ਭਰਮੇ ਪੂਲਾ ਦੈ ਦਿਸਤਾਵੇ ਨਿਮਕ ਮਾਏ ਚਾਰ ਕੁੰਟ ਵਿਰੇ ਆਵੈ ਗਲ ਕਿਰਪਾ ਨਿਸ ਆਪਣੀ ਭਗਤ ਦੇ ਨਾਨਕ ਤੇ ਜਾਂ ਨਾਮ ਮਿਲੇ ਖਿਨ ਮੈਂ ਨੀਚ ਕੀਟ ਕੋ ਰਾਜ ਪਰ ਬ੍ਰਹਮ ਗਰੀਬ ਨਵਾਜ ਜਾਂ ਕਦਰ ਕਛੂ ਨਾ ਆਵੈ ਤਤਕਾਲ ਤੈ ਦਿਸ ਪ੍ਰਗਟਾਵੈ
जाको अपने कर बख्शीस ताका लेखा ना गण जगदीश जियो पिंड साहब की रास घट घट पूर्ण ब्रह्म प्रकाश।

0: ਕਿਰਪਾ ਬਣਾਈ ਨਾਨਕ ਜੀ ਵੈ ਦੇਖ ਬੜਾ ਇਸ ਕਾ ਬਾਲਾ ਇਸ ਹੱਥ ਕਰਨ ਕਰਾਉਣ ਸਰਬ ਗੁਨਾਥ ਆਗਿਆਕਾਰੀ ਬਪੁਰਾਂ ਜੀ ਜੋ ਉਰਸ ਭਾਵੈ ਸੋਈ ਫੁੰਤੀ ਜੋ ਕਬੂ ਉੱਚ ਨੀਚ ਮੈਂ ਬਸੇ ਕਬੂ ਸੋਗ ਹਰ ਕਰੰਗ ਹਸੇ ਕਬੂ ਨਿਨ ਚਿੰਨ ਵਿਹਾਰ ਕਬੂ ਉਭ ਆਕਾਸ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਣ ਹਾਰ ਕਬੂ ਨਿਤ ਕਰੇ ਭਾਂਤ ਕਬੂ ਸੋਏ ਰਹਿ ਦਿਨ ਰਾਤ ਕਬੂ ਮਹਾਂ ਕ੍ਰੋਧ ਵਿਕਰਾਲ ਕਬੂ ਸਰਬ ਕੀ ਹੋ ਤਿਰਵਾਲ ਕਬੂ ਹੋਏ ਬਹਿ ਬਦਰਾਜਾ ਕਬੂ ਭਿਖਾਰੀ ਨੀਚ ਕਾ ਸਾਜਾ ਕਬੂ ਆਪ
1: ਕਬ ਹੋਏ ਪੰਡਿਤ ਘਰੇ ਵਖਿਆਨ ਕਬੂ ਮੋਨ ਧਾਰੀ ਲਾਵੇ ਧਿਆਨ ਕਬੂ ਤੜ ਤੀਰਥ ਸੁਨਾਨ ਕਬੂ ਸਿਧ ਸਾਧ ਮੁਖਿਆਨ ਕਬੂ ਕੀੜ ਹਸ ਤੰਗ ਹੋਏ ਜੀਆਨ ਕਜੋਨ ਪਰਮੇ ਪਰਮੇਆ ਨਾਨਾ ਰੂਪ ਜਸੰਗ ਦਿਖਾਵੈ ਜੋ ਪ੍ਰਭਾਵਤ ਚਲਾਵੈ

ਨਾਨਕ ਕੀ ਮਤ ਕਹਿ ਨਾ ਜਾਏ। ਸਤ ਸਤ ਸਤ ਪ੍ਰਭੁ ਸੁਆਮੀ ਗੁਰਪ੍ਰਸਾਦ ਗੁਣ ਵਖਿਆਨ। ਸਚ ਸਚ ਸਤ ਸਭ ਕੀਨਾ ਕੋਟ ਮਤੇ ਕਿਨ ਵਿਰਲੇ ਚੀਨਾ। ਭਲਾ ਭਲਾ ਭਲਾ ਤੇਰਾ ਰੂਪ ਅਸੁੰਦਰਿਆ ਪਹਾਰੇ ਅਨੂਪ। ਨਿਰਮਲ ਨਿਰਮਲ ਤੇਰੀ ਨਿਰਮਲ ਤੇਰੀ ਬਾਣੀ ਘੱਟ ਘੱਟ ਸੁਣੀ ਸਰਵਣ ਵਖਿਆਨ। ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀ ਸਲੋਕ।

ਰਸ਼ਟ ਪਾਦੇ ਸੰਦਕ ਦੁਖਨ ਯਾਰ ਜਾ ਕਟੇ ਸੰਦਕ ਦੁਖਨ ਜਮ ਤੈਨੇ ਛੁੱਟੇ ਸੰਦਕ ਦੁਖਨ ਸੁਖ ਸਭ ਜਾਏ ਸੰਦਕ ਦੁਖਨ ਨਰਕ ਮੈਂ ਪਾਏ ਸੰਦਕ ਦੁਖਨ ਮਾਤ ਹੋਏ ਮਲੀਨ ਸੰਦਕ ਦੁਖਨ ਸੋਭਾ ਤੇ ਹੀਨ ਸੰਤ ਕੇ ਤਿਗ ਰੱਖੇ ਨਾ ਕੋਏ ਸੰਦਕ ਦੁਖਨ ਤਾਨ ਪੁਰਸ਼ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪੀਤਰ ਸੰਦਕ ਦੁਖਨ ਤੇ ਮੁਖ ਪਵੈ ਸੰਤਨ ਕੇ ਦੁਖਨ ਕਾਗਜੋ ਲਵੈ ਸੰਤਨ ਕੇ ਦੁਖਨ ਸਰਵ ਜੁਣ ਪਾਏ ਸੰਦਕ ਦੁਖਨ ਤ੍ਰਿਗਤ ਜੋਣ ਕਿਰਮਾਏ ਸੰਤਨ ਕੇ ਦੁਖਨ ਤਿਸਨਮ ਜਲੈ ਸੰਦਕ ਦੁਖਨ ਸਭ ਕੋ ਛਲੈ ਸੰਦਕ ਦੁਖਨ ਤੇ ਸਭ ਜਾਏ ਸੰਦਕ ਦੁਖਨ ਨੀਚ ਨ ਜਾਏ ਸੰਦੋਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੇ ਤਾਉ ਵਿਗਤ ਪਾਏ ਸੰਦਕ ਨਿੰਦਕ ਮਾਂ ਦਤਾਈ ਸੰਦਕ ਨਿੰਦਕ ਨਿੰਦਕ ਨ ਪਾਈ ਸੰਦਕ ਨਿੰਦਕ ਮਾਂ ਤਿਆਰ ਸੰਦਕ ਨਿੰਦਕ ਪਰਮੇਸ਼ਰ ਮਾਰੈ ਸੰਤਕ ਨਿੰਦਕ ਰਾਜ ਤੇ ਹੀਨ ਸੰਤਕ ਨਿੰਦਕ ਦੁਖਿਆਰ ਦੀਨ ਸੰਤਕ ਨਿੰਦਕ ਕੋ ਸਰਵ ਰੋਗ ਸੰਤਕ ਨਿੰਦਕ ਕੋ ਸਦਾ ਵਿਯੋਗ ਸੰਤਕ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਪਾਵੇ ਤਾਂ ਉਸਕਾ ਵੀ ਹੋਏ ਮੋਖ ਸੰਤਕ ਦੁਖੀ ਸਦਾ ਅਪਵਿੱਤ ਸੰਤਕ ਦੁਖੀ ਕਿਸੇ ਕਾ ਨਹੀਂ ਮਿੱਤ ਸੰਤਕ ਦੁਖੀ ਕੋ ਡਾਣ ਲਾਗੇ ਸੰਤਕ ਦੁਖੀ ਕੋ ਸਭ ਤਿਆਗੈ ਸੰਤਕ ਦੁਖੀ ਮਾਂ ਘਾਰੀ ਸੰਤਕ ਦੁਖੀ ਸਦਾ ਵਿਕਾਰੀ ਸੰਦਕ ਦੁਖੀ ਜਨਮ ਮਰੈ ਸੰਦਕ ਦੁਖਣਾ ਸੁਖ ਤੇ ਟਰੈ ਸੰਦਕ ਦੁਖੀ ਕੋ ਨਾਹੀ ਠਾਓ ਨਾਨਕ ਸੰਤ ਭਾਵੇ ਤਾਲੇ ਮਿਲਾਏ ਸੰਦਕ ਦੁਖੀ ਆਦਮੀ ਤੇ ਟੂਟੇ ਸੰਦਕ ਦੁਖੀ ਕਿਤੇ ਕਾਜ ਨ ਪਹੁੰਚੈ ਸੰਦਕ ਦੁਖੀ ਉਧਿਆਨ ਪਰਮਾਈ ਹੈ ਸੰਦਕ ਦੁਖੀ ਉਜੜ ਪਾਈ ਹੈ ਸੰਦਕ ਦੁਖੀ ਅੰਤਰ ਤੇ ਥੋਥ ਜੋ ਸਾਸੁਨ ਮ੍ਰਿਤ ਕੀ ਲੋਥ ਸੰਦਕ ਦੁਖੀ ਕੀ ਜੜ ਕਿ ਜਨਾਇ ਆਪਣ ਬੀਜਾ ਪੇ ਖਾਜ ਸੰਦਕ ਦੁਖੀ ਘਬਰਨ ਰਾਖਣ ਹਾਰ ਨਾਨਕ ਸੰਤ ਭਾਵ ਤਾਂ ਲੈ ਉਭਾਰ ਸੰਦਕ ਦੁਖੀ ਉਂਬਲ ਲਾਏ ਜੋ ਜਲ ਬਿਹੂਣ ਮਛਲੀ ਤੜਫੜਾਏ ਸੰਦਕ ਦੁਖੀ ਭੂਖਾ ਨਹੀਂ ਰਾਜੈ ਜੋ ਭਾਵ ਕਿਦ ਨਹੀਂ ਤ੍ਰਾਪੈ ਸੰਦਕ ਦੁਖੀ ਛੁਟੇ ਅਕੇਲਾ ਜੋ ਅੰਬੁਆੜ ਤਿਲਖੀ ਤਮਾਏ ਦੁਹੇਲਾ ਸੰਤਕ ਦੁਖੀ ਧਰਮ ਤੇ ਰਹਿਤ ਸੰਤਕ ਦੁਖ ਸਦਮਿਥਿਆ ਕਹਿਤ ਕੀਰਤਨੰਦ ਕਾ ਧੁਰੀ ਪਿਆ ਨਾਨਕ ਜੋ ਤਿਸ ਪਾਵੈ ਸੋਇ ਥਿਆ ਸੰਦਕ ਦੁਖੀ ਬਿਗੜ ਰੂਪ ਹੋ ਜਾਏ ਸੰਦਕ ਦੁਖੀ ਕੋ ਦਰਗਾਹ ਮਿਲੇ ਸਜਾਏ ਸੰਦਕ ਦੁਖੀ ਸਦਾ ਸਹਿਕਾਈਏ ਸੰਦਕ ਦੁਖੀ ਨਾ ਮਰਨ ਜਵਾਈਏ ਸੰਦਕ ਦੁਖੀ ਪੂਜਨ ਆਸ ਸੰਦਕ ਦੁਖੜ ਚੱਲੇ ਨਿਰਾਸਾ

ਸਭ ਘਟ ਦਿਸ ਕੇ ਉਹ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਸਤਿਗੁਰੂ ਦਿਨ ਰਾਤ ਤਿਸੇ ਤਿਆਵ ਸਾਸ ਗਿਰਾਸ ਸਭ ਕਛ ਵਰਤੇ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਕੇ ਲਾਭ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ ਜਿਸ ਨੂੰ ਕਿਰਪਾ ਕਰੇ ਤਿਸੇ ਆਪਣ ਨਾਮ ਦੇ ਬੜ ਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਵ ਸੁਰਜਨੋ ਸਿਮਰੋ ਹਰਿ ਹਰਿ ਰਾਏ ਏਕ ਆਸ ਹਰਿ ਮਨ ਰਖੋ ਨਾਨਕ ਦੁਖ ਭਰਮ ਪੋ ਜਾਇ ਅਸਪਦ।

ਕੇ ਤਿਸ ਬਲਹਾਰ ਅਸ਼ਟਭਜ ਟੂਟੀ ਵਰਣਨ ਹਰ ਗੋਪਾਲ ਸਰਬ ਜੀਆਂ ਪੈ ਪ੍ਰਤਪਾਲ ਸਕਲ ਕਿਸਮ ਦਾ ਸੁਣ ਮਾਏ ਤਿਸ ਤੇ ਵੀਰਤਾ ਕੋਇ ਨਾਇ ਹਰੇ ਮਨ ਮੇਰੇ ਸਦਾਰ ਜਾਪ ਆਪਣਾ ਸੀ ਪ੍ਰਭ ਆਪੇ ਆਪ ਆਪਣ ਕੀ ਅੱਖ ਸੁਣੋ ਹੋਏ ਜੇਸੋ ਪ੍ਰਾਣੀ ਲੋਚੇ ਕੋਇ ਤਿਸ ਬਿਨਾ ਹੀ ਤਰੇ ਕਿਸ ਕਾਮ ਗਤ ਨਾਮ ਜਾਪੇ ਕਰ ਨਾਮ ਰੂਪਵੰਤ ਨਾ ਹੀ ਮੋਹ ਹੈ ਪ੍ਰਭ ਕੀ ਜੋ ਸਰਲ ਘਟ ਸੋ ਹੈ ਧਨਵੰਤਾ ਕਿਆ ਕੋ ਗਰਬ ਹੈ ਜਾਂ ਸਭ ਕੁਛ ਤਿਸਕਾ ਦੀਆ ਦਰਬ ਹੈ ਅਸੂ ਰਾਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ।

ਸੱਚ ਜਿਰਦੇ ਸਤਿਮੁਖ ਸੱਚ ਜਿਰਦੇ ਸੱਚ ਆਕਾਰ ਸੱਚ ਵਰਤੇ ਸੱਚ ਆਕਾਰ ਪਾਰ ਬ੍ਰਹਮ ਜਿਣ ਸੱਚ ਕਰ ਜਾਤਾ ਨਾਨਕ ਸੋ ਜਣ ਸੱਚ ਸਮਤ ਸਲੋਕ।

ਨਾਨਾ ਚਲਦ ਕਰੇ ਕਿ ਨਮਾਏ ਪੂਰੇ ਪੂਰਨ ਸਭ ਉਠਾਏ ਨਾਨਾ ਵਿਦ ਕਰ ਬਣਤ ਬਣਾਏ ਆਪਣੀ ਕੀਮਤ ਆਪੇ ਪਾਏ ਸਭ ਘੜ ਦਿਸ ਗਏ ਸਭ ਦਿਸ ਕੇ ਠਾਓ ਜਬ ਜਬ ਜੀਵੇ ਨਾਨਕ ਹਰ ਨਾਵ ਨਾਮ ਕਤਾਰੇ ਸਗਲੇ ਜੰਤ ਨਾਮ ਕਤਾਰੇ ਖੰਡ ਬ੍ਰਹਮੰਡ ਨਾਮ ਕਤਾਰੇ ਸਮਰਦ ਵੇਦ ਪੁਰਾਣ ਨਾਮ ਕਤਾਰੇ ਸੁਣਨ ਗਿਆਨ ਤਿਆ ਨਾਮ ਕਤਾਰੇ ਕਾਸਪਤਾਲ ਨਾਮ ਕਤਾਰੇ ਸਗਲੇ ਕਾਰ ਨਾਮ ਕਤਾਰੇ ਪੁਰੀਆਂ ਸਵਭਾਵ ਨਾਮ ਕੇ ਸੰਗਤਰੇ ਸੁਨਸਰਨ ਕਰ ਕਿਰਪਾ ਜੀ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾ ਕਰ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਜ ਸਮਾਨ ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲ ਜਿਸੇ ਬਜਾ ਤਿਸੇ ਸਤ ਵਾਲੇ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਨਾਲ ਸਤ ਨਾਨਕ ਗੁਰ ਤੇ ਪਾਏ ਸਤ ਵਜਨ ਸਤ ਉਪਦੇਸ ਸਤ ਤੇ ਜਨ ਜਾਗਰਦੇ ਪਰੋਏ ਸਤ ਨਿਤ ਪੁੱਜੇ ਦੇ ਕੋਏ ਨਾਮ ਜਪਤਾ ਕੀ ਕਥ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੇ ਮਿਤ ਗਾਤੇ ਜਿਸ ਕੇ ਸਿਰ ਸੁਕਰਣੇ ਹਾਰ ਅਵਨ ਬੂਝ ਕਰਤ ਵਿਚਾਰ ਕਰਤੇ ਕਿਵੇਂ ਤਨਾ ਜਾਣੇ ਕੀ ਆ ਨਾਨਕ ਜੋਤਿ ਸੁਭਾਵੇ ਸੋ ਵਰਤੀ ਆ ਬਿਸਮ ਬਿਸਮ ਪੈ ਬਿਸਮਾਦ ਜਿਨ ਪੂਜਾ ਤੇ ਸਾਹ ਸਵਾਦ ਪ੍ਰਭ ਕੀ ਰੰਗ ਰਾਜ ਜਨ ਰਹਿ ਗੁਰ ਕੇ ਬਜਮ ਬਜ਼ਾਰ ਤਲੇ ਦਾਤੇ ਦੂ ਘਟ ਨਾਰ ਜਾਂ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋੜ ਭਾਗੀ ਜਨ ਕੇ ਸਿੰਘ ਇਕਲਿਵ ਲਾਗ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਖੁਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਬਾਈ ਚਰਨ ਸਤ ਸਤ ਪ੍ਰਸਨ ਹਾਰ ਪੂਜਾ ਸਤ ਸਤ ਸੇਵ ਧਾਰ ਦਰਸ਼ਨ ਸਤ ਸਤ ਵਿਕਨਾਰ ਨਾਮ ਸਤ ਸਤ ਆਵਣ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਾ ਸੁਣਤਾ ਬੂਜਨ ਹਾਰ ਕੋ ਸਤ ਸਤ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਰ ਦੇ ਜਨਮਾਨਿਆ ਕਰਨ ਕਰਾਮ ਤਿਨ ਮੂਲ ਪਛਾਣਿਆ ਜਾ ਕਰ ਦੇ ਵਿਸਵਾਸ ਪ੍ਰਭ ਤਤ ਗਿਆਨ ਤਿਸ ਮਨ ਪੁਟਾਇਆ ਪੈ ਤੇ ਨਿਰਭਉ ਸਾਨਾ ਜਿਸ ਦੇਵ ਦੇ ਸਮਾਜ ਸਮਾਨ ਬਸ ਮਾਇ ਲੈ ਬਸ ਗੜਾਏ ਤਾ ਕੋ ਫਿਰ ਨਾ ਕਹਿ ਨਾ ਜਾਏ ਬੂਜੇ ਬੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਠਾਕੁਰ ਕਾ ਸੇਵਕ ਕਾਰੀ ਠਾਕੁਰ ਕਾ ਸੇਵਕ ਦਾ ਪੁਜਾਰੀ ਠਾਕੁਰ ਕੇ ਸੇਵਕ ਮਨ ਪ੍ਰਤੀ ਠਾਕੁਰ ਕੇ ਸੇਵਕ ਨਿਰਮੋਲੀ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਗ੍ਰਹਮ ਸੇਵਕ ਉਪਰਾ ਪਾਲਣ ਵਾਲਾ ਸੇਵਕ ਕੀ ਰਾਖੇ ਨਕਾਰ ਸੋ ਸੇਵਕ ਦਿਸ ਦਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਧ ਸਾਧ ਸਮਾਰੇ ਆਪਣੇ ਜਨਕਾ ਪਰਤਾ ਢਾਕੇ ਆਪਣੇ ਸੇਵਕ ਗਿਜ਼ਾਰ ਪਰ ਆ ਕੇ ਆਪਣੇ ਦਾਸ ਕੋ ਦੇਵ ਉਡਾਏ ਆਪਣੇ ਸੇਵਕ ਕੋ ਨਾਮ ਜਪਾਏ ਆਪਣੇ ਸੇਵਕ ਕਿਹਾ ਬਦਰਾ ਕੇ ਦਾ ਕੀ ਕਦਮ ਕੋਈ ਨਾ ਲੱਗ ਪ੍ਰਭ ਕੇ ਸੇਵਕ ਕੋ ਗੁਣ ਪਹੁੰਚੇ ਪ੍ਰਭ ਕੇ

ਵਿੱਚ ਸਤਿਗੁਰ ਕੇ ਪਾਸ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਪ੍ਰਾਪਤ ਸੁਆਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵ ਗੁਰ ਕੀ ਮਤਲੇ ਵਿਸ ਵਿਸਵੇ ਗੁਰ ਕਾ ਮਨ ਮਾਨੇ ਨਾ ਸੋ ਸੇਵ ਪਰਮੇਸ਼ਰ ਕੀ ਗਜਾਨੇ ਸੋ ਸਤਿਗੁਰੂ ਜਿਸ ਰਿਦੇ ਹਰ ਨਾਨ ਕੁਬਾਰ ਗੁਰ ਕਵਲ ਜਾਓ ਸਰਨਦਾਨ ਜੀ ਕਾ ਦਾਤਾ ਆਠ ਪੈਰ ਪਾਰ ਮਹਤਾ ਬ੍ਰਹਮ ਜਨ ਜਨਮੈ ਪਾਰਮੀ ਪਿਆਪ ਨੇ ਪਰਮ ਸਹਿ ਸਿਆਣ ਬਲੈਣ ਜਾਈ ਨਾਨਕ ਐਸਾ ਗੁਰੂ ਫਾਗੀ ਪਾਏ ਸਫਲ ਦਰਸ਼ਨ ਪੇਗਤ ਪਰਚਤ ਚਰਨ ਕਤ ਨਿਰਮੋਰੀ ਭੇਟ ਸੰਗਰਾਮ ਗੁਣ ਰਵੇ ਪਾਰ ਕੀ ਦਰ ਕੇ ਗਵੇ ਸੁਨਕਰ ਵਚਨ ਕਰਨਾ ਕਾਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰ ਆਖਿਓ ਜਾ ਕੰਮ ਮੰਤਰ ਅਮ੍ਰਿਤਿਸ਼ਟ ਵੇਖੇ ਸੰਤ ਗੁਣ ਬੇਅੰਤ ਕਿਵਿੰਤ ਨਹੀਂ ਪਾਵੇ ਨਾਨਕ ਜਿਸ ਬਾਬ ਤਿਹਲੇ ਮਿਲਾਏ ਜਿਹ ਵਾਹੇ ਕੁਸਤਾ ਤਨੇ ਸਤਿਪੁਰ ਕੁਰਨ ਪਵੇ ਕਾਹੂੰ ਬੋਲ ਨ ਪੰਥਮ ਬਰਾਣੀ ਅਗੂੰ ਗੋਚਰ ਬਣ ਬਾਣੀ ਨਿਰਹਾਰ ਨਿਰਵੈਰ ਸੁਖਦਾਈ ਤਾਂ ਕੀ ਕਿਮ ਲਿਖਿ ਨਾ ਪਾਏ ਅਨੁਭਗਤ ਬੰਧਨ ਕਰੇ ਚਰਨ ਕਮਲ ਹਿਰਦੇ ਸਿਮਰ ਸਤਿਗੁਲਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਹੈ ਸਭ ਪ੍ਰਭੁ ਜਪਣੇ ਇਹ ਹਰਸ ਭਾਵੇਂ ਜਿਨ ਕੋਈ ਅੰਮ੍ਰਿਤ ਪੀ ਮਿਰਸੋ ਇਸ ਪੁਰਖਾ ਨਾ ਇੱਕ ਦੇਵੀ ਨਾਸ ਜਾ ਕਿਮਨ ਪ੍ਰਗਟੇ ਗੁਣਤਾ ਸਿਆਠ ਪੈਰ ਹਰ ਕਰਨਾ ਮਿਲੇ ਸਤਿ ਸੁਖ ਦੇ ਸੇਵਕੋ ਦੇ

ਨਾਨਕ ਇਹ ਧਨ ਸਾਰਸਟ ਪਦ ਸੰਤ ਜਨਾ ਮਿਲ ਕਰੋ ਵਿਚਾਰੇ ਸਿਮਰਨਾ ਵਧਾਰ ਵਰ ਪਾਉ ਸਮੇ ਵਿਸਾਰੋ ਚਰਨ ਕਮਲ ਮੈ ਉਤਾਰ ਕਰਨ ਕਾਰਨ ਸੁਭਰਵ ਸਮਰਥ ਦ੍ਰਿੜ ਕਰ ਗੋ ਨਾ ਮਰਵਾ ਤੇ ਤਨ ਸੰਚੋ ਭਗਵੰਤ ਸੰਜਨਾ ਕਰ ਨਿਰਮਲ ਮਨ ਤੇ ਗਾਸਰਾ ਖੂਨ ਮਾ ਸਰਵ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਡ ਰੁਦਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸੋ ਕੁਣਿਤ ਬਾਦਸ਼ਾਹ ਮੀ ਸੋ ਸੁਖ ਸਾਧੂ ਸੰਗੁਰੇ ਦੀ ਸੋਭਾ ਕੋ ਕਰੇ ਬਲ ਕਰਣੀ ਸੋ ਸੋ ਬਜਰ ਕੀ ਸ਼ਰਣੀ ਅਨੁਗੋ ਭਾਵੀ ਰੋਗ ਨ ਜਾਏ ਰੋਗ ਕੁੰਡੇ ਔਖਦ ਲਾਏ ਸਰਨ ਧਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰ ਕੀ ਪ੍ਰਵਾਨ ਮਨ ਪ੍ਰਭੋ ਦੁਆਰ ਕੇ ਨਾਏ ਦਾ ਜਿਸ ਤਬ ਤੇ ਆ ਬਿਠਾਏ ਤਾ ਕੋ ਵੀ ਨ ਲਾਗੇ ਕੋਇ ਜਾਗਰ ਦੇਵ ਸੇਰ ਸੋਏ ਕਲ ਤਾਤੀ ਠਾਂਡਾ ਹਰਨਾਉ ਸਿਮਰ ਸਿਮਰ ਸਦਾ ਸੁਖ ਪਾਵ ਭਵਨ ਸੇ ਪੂਰਨ ਆਸ ਭਗਤ ਪਿਆ ਤੁਮ ਪ੍ਰਗਾਸ ਤਿਤ ਕਰ ਜਾਇਬ ਸੇਵ ਨਾਸੀ ਕੋ ਨਾਨਕ ਕਾਟੀ ਜੰਭਾਸ ਤਤ ਵਿਚਾਰ ਕਹਿ ਜਨ ਸਾਚਾ ਜਨਮ ਰੇ ਸੋ ਕਾਚੋ ਕਾਚਾ ਆਵਾ ਕੁਣ ਮਟੀ ਪ੍ਰਭ ਸੇ ਵਿਆਪ ਤੇ ਅਕਸ਼ਨ ਗੁਰਦੇਵ ਤਿੰਨ ਜਨਮ ਕਾ ਹੋਏ ਉਦਾਰ ਹਰ ਹਰ ਸਿਮਰ ਪ੍ਰਾਣ ਧਾਰ ਅਣਕ ਪਾਵਨ ਛੁਟਨ ਹਾਰੇ ਸਿਮਰ ਸਾਸ ਦੇ ਸਾਰੇ ਆਵਾ ਕੌਣ ਮਟੀ ਪ੍ਰਭ ਸੀ ਪਤ ਵਿਚਾਰ ਗਏ ਸੱਚ ਜਨਮ ਰੇ ਸੋ ਕਾਚੋ ਕਾਚਾ ਮਟੀ ਆਵਾ ਕੌਣ ਮਟੀ ਪ੍ਰਭ ਸੇ ਵਿਆਪ ਤੇ ਅਕਸ਼ਨ ਗੁਰਦੇਵ ਰਤਨ ਜਨਮ ਕਾਵੇ ਉਦਾਰ ਹਰ ਹਰ ਸਿਮਰ ਪ੍ਰਾਣ ਧਾਰ ਅਣਕ ਪਾਵਨ ਛੁਟਨ ਹਾਰੇ ਸਿਮਰ ਸਾਸ ਦੇ ਵਿਚਾਰ ਹਰ ਕੀ ਭਗਤ ਗੁਰੂ ਮਨ ਲਾਏ ਮਨ ਵੰਚਨ ਨਾਨਕ ਬਲ ਪਾਏ ਸੰਗ ਨਾ ਚਾਲੇ ਤੇਰੇ ਤਨ ਤੂੰ ਕਿਆ ਲੁਟਾਵੇ ਮੂਰਖ ਮਨਾ ਸੁਤ ਮੇਦ ਕੁੰਭਰ ਬੰਤਾ ਇੰਤੇ ਕੌਣ ਤੂੰ ਗੁਣ ਸੁਨਾਥਾ ਰਾਜ ਰੰਗ ਮਾਇ ਵਿਸਤਾਰ ਇੰਤੇ ਕੌ ਕੁਣ ਛੁਟਕਾਰਾ ਸਹਿਸ ਰਥ ਸਵਾਰੀ ਝੂਠਾ ਡਮ ਝੂਠ ਪਾ ਸਾਰੀ ਜਿੰਦੀ ਹੈ ਤਿਸ ਬੁਜਨਾ ਵਿਗਾਨਾ ਨਾਮ ਵਿਸਾਰ ਨਾਨਕ ਵਿਸਤਾਰਨਾ ਗੁਰ ਕੀ ਮਤ ਉਲੇ ਆਣੇ ਭਗਤ ਬਣਾ ਬੋਡੂ ਬੇਸਣੇ ਹਰ ਕੀ ਭਗਤ ਗੁਰੂ ਮਨ ਮੀਤ ਨਿਰਮਲ ਤੁਮਾਰੋ ਚੀ ਚਰਨ ਕੁਣ ਰਾਖੋਣ ਮਾਇ ਜਨ ਦਿਨੂ ਕੇਕ ਲੁਕ ਜਾਏ ਆਪ ਜਪੋ ਅਵਰਨਾਮ ਜਪਾਵੋ ਸੁਣਤ ਕੈਦ ਰਹਿਤ ਕਥ ਪਾਓ ਸਾਰ ਸੁਸਰ ਕੁਣਾਵ ਸਹਿ ਸਵਾਇ ਨਾਨਕ ਗੁਣ ਗਾਓ ਗੁਣ ਗਾਓ ਤ੍ਰਿਵ ਤਰ ਸਮੈਲ ਬਿਨ ਜਾਇ ਮੈ ਵਿਖੈਲ ਓ ਚਿੰਦ ਵਸੈ ਸੁਖ ਨਾਲ ਸਾਸ ਗ੍ਰਹਿ ਸਰਨਾਮ ਸਮਾਲ ਚਾੜ ਸਿਆਣ ਸਗਲੀ ਮਨਾ ਸਾਧ ਸੰਗ ਭਾਵੇਂ ਸਹਿਜ ਧਾਣਾ ਹਰ ਪੂੰਜੀ ਸੰਚ ਕਰੋ ਬਿਹਾਰੀ ਸੁਖ ਦਰਗੇ ਜੈਕਾਰ ਸੁਣ ਅੰਤਰ ਏਕੋ ਦਇਆ ਕਹੋ ਨਾਨਕ ਜਾ ਕੇ ਮਤ ਸਗਲੇ ਏਕੋ ਜਾ ਪੇਕੋ ਸਾਲਾ ਏਕ ਸਿਮਰ ਘੁੰਮਣਿਆ ਹੇ ਕਿਸਕੇ ਗੁਣ ਕਾ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕੇ ਕਰਿਆ ਪੂਰਨ ਪੂਰਾ ਪ੍ਰਭੈਮ ਵਿਸਾਰ ਏਕ ਤੇ ਪਏ ਕਰਾਤ ਪ੍ਰਾਸਤ ਗਏ ਮਨ ਤਨ ਅੰਤਰੀਕ ਪ੍ਰਵਰਾਤਾ ਗੁਰ ਪ੍ਰਸਾਦ ਨਾਨਕੀ ਗੁਜਾਤਾ ਸਲੋਕ

ਜਾ ਚਗਨੰ ਜਾ ਚੇ ਪ੍ਰਭਦਾਨੇ ਕਰ ਕਿਰਪਾ ਦੇਵ ਹਰ ਨਾਮ ਸਾਜਨਾ ਕੀ ਮੰਗੋ ਧੂਰ ਪਾਰ ਪਰਮੇਸ਼ਰ ਦਾ ਪੋਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਸ ਸਾਸ ਪ੍ਰਭ ਤੁਮੈ ਤੇ ਆਵ ਚਰਨ ਕਮਲ ਸੋ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏ ਕੋਟੇ ਕੋ ਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੇ ਜਸਮਾਨ ਸੁ ਕੋਏ ਹਰ ਸਭਾ ਬਿਰਲਾ ਕੋਏ ਜਿਣ ਜਾਖਿਆ ਸੇ ਜੰਤਰ ਉਤਾਨੇ ਪੂਰਨ ਪੁਰਖ ਨੇ ਡੋਲਾਨੇ ਸੁਬਰ ਭਰੇ ਪ੍ਰੇਮ ਰਾਸ ਰੰਗ ਬਜੇ ਚਾਉ ਸਾਧਕੇ ਸੰਗ ਭਰੇ ਸਰਨਾਮ ਸਭ ਤਿਆਗ ਅੰਤਰ ਪ੍ਰਗਾਸ ਨਿਵਲਾ ਬੜ ਭਾਗੀ ਜੇ ਪਿਆ ਪ੍ਰਭ ਸੋਏ ਨਾਨਕ ਨਾਮ ਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਣ ਕੋ ਪ੍ਰਭ ਦਿਆਲ ਸੇਵਕ ਨੂੰ ਸਦਾ ਨਿਹਾਲ ਬੰਧਨ ਕਾਢ ਮੁਕ ਜਨ ਭਇਆ ਜਨਮ ਮਰਨ ਦੁਖ ਪਰੁੰਗੈ ਛਪੁਨੀ ਸਰਦਾ ਸਾ ਪੂਰੀ ਰਵ ਰਿਆ ਸਤਸੰਗ ਹਜੂਰੀ ਜਿਸਕਾ ਸਤਿ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੁਖ ਵਿਸਰੇ ਜੇ ਕਾਲ ਨ ਪਾਨੇ ਸੁਖ ਵਿਸਰੇ ਜੇ ਕੀ ਆ ਜਾਨੇ ਸੁਖ ਵਿਸਰੇ ਸਭ ਕੁਛ ਦੀਆ ਸੁਖ ਵਿਸਰੇ ਜੇ ਜੀਵਨ ਜੀਆ ਸੁਖ ਵਿਸਰੇ ਅਗਨ ਮਰਾਖੇ ਗੁਰੂ ਪ੍ਰਸਾਦ ਕਬੀਰ ਲਾਲ ਆਖੇ ਸੁਖ ਵਿਸਰੇ ਜੇ ਵਿਖਤੇ ਕਾਢੇ ਜਨਮ ਜਨਮ ਕਾ ਟੂਟਾ ਕਾਢੇ ਗੁਰਪੁਰੇ ਤਤੇ ਬੁਝਾਇਆ ਪ੍ਰਭੇ ਆਪਣਾ ਨਾਮ ਜੰਦੇ ਸਾਜਨ ਸੰਤ ਕੋਏ ਕਾਮ ਆਨਤੇ ਅਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਭਾਵ ਆਪ ਜਪੋ ਹਰ ਨਾਮ ਜਪਾਵ ਭਗਤ ਬਾਦਰੀ ਸੰਸਾਰ ਬਿਨ ਭਗਤੀ ਜਾਣੋ ਸੰਸਾਰ ਸਰਵ ਕਲਿਆਣ ਸੁਖਨ ਨਾਮ ਬੁੱਢੋ ਜਾਤ ਪਾਇ ਬਿਸਰਾਮ ਸਗਲ ਤੂ ਗਾਵ ਨਾਸ ਨਾਮ ਨਾਮ ਜਪੋ ਗੁਣਦਾਸ ਉਪਜੇ ਪ੍ਰੀਤ ਪ੍ਰੇਮ ਰਾਚਾਓ ਮੰਤਰੀ ਸੁਆਓ ਨੇਤਰੋ ਵੈਗ ਦਰਸੁ ਕੋਏ ਮਨ ਭਗਤੇ ਸਾਧ ਚਰਨ ਤੋਏ ਭਗਤ ਨਾ ਕੇ ਮੰਤਨ ਰੰਗ ਬਿਰਲਾ ਕੋ ਭਾਵੇ ਸੰਗ ਏਕ ਵਾਦੀ ਜੇ ਕਰਮਿਆ ਗੁਰ ਪ੍ਰਸਾਦ ਨਾਮ ਜਪਲਿਆ ਤਾਂ ਕਿ ਮਾ ਕਈ ਨਾ ਜਾਏ ਨਾਨਕ ਰਿਆ ਸਰਬ ਸਮਾਏ ਪ੍ਰਭਾ ਸ਼ਾਂਤੀ ਦਿਆਲ ਭਗਤ ਸੰ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਵਕੜਾ ਕਰਤ ਪ੍ਰਤਪਾਲ ਆਦਿ ਪੁਰੋ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਣ ਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਵੇ ਮਨਹੀਤ ਹਮ ਨਿਰਗੁਣ ਯਾਰ ਨੀ

ਸਾਰ ਨਾਮ ਤਿਮਰੀ ਸ਼ਰਨ ਪ੍ਰਭੂ ਗੁਣ ਸਰਬੈਕੁੰਡ ਮੁਕਤ ਮੋਗਾਇ ਨਿਮ ਕਰਕੇ ਗੁਣ ਗਾਇ ਅਣਕ ਰਾਜ ਭੋਗੜੇ ਆਏ ਹਰ ਕੇ ਨਾਮ ਕੇ ਕਥਾ ਮਨ ਪਾਏ ਬੋ ਭੋਜਨ ਕਾ ਪਰ ਸੰਗਰੀ ਇਸ ਨਾ ਜਪਤੀ ਹਰਾਣੀ ਭਲੀ ਸੁਕਰਣੀ ਸੋਭਾ ਤਨਵਾ ਦੇਵ ਤਸੇ ਪੂਰਨ ਗੁਰੂ।

ਧਰੇ ਤਾਂ ਕੁਣ ਕੌਣ ਕਦ ਡਰੇ। ਆਪਣ ਚਲਦਾ ਕਰਨ ਹਾਰ ਨਾਨਕ ਠਾਕਰੇ ਕੋ ਪਰ ਬਿਨਾਸੀ ਦੁਖੇ। ਆਪਣੇ ਆਸਨ ਤਾਂ ਜਨਮ ਮਰਨ ਕੋ ਕਾ ਬਿਨਾ ਜਾ ਪੂਰਨ ਕਰਤਾ ਬਲਾ ਸੋਏ ਤਬ ਜਮਕੀ ਤਰਾਸ ਕਹੋ ਕਿਸੋਹਿਨ। ਜਬ ਅਵਗਤ ਗੋਚਰੇ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੁੱਛਦ ਲੇਖਾ। ਜਬ ਨਾਥ ਨਿਰੰਜਨ ਗੋਚਰ ਗਾਦੈ ਤਬ ਕੁਣ ਚੜੇ ਕੁਣ ਬੰਧਨ ਵਾਦੇ। ਆਪਣਾ ਆਪਾ ਪੀ ਚਰਜਾ ਨਾਨਕ ਆਪਣ ਰੂਪਾ ਪੀ ਵਰਜਾ। ਜੈ ਨਿਰਮਲ ਪੁਰਖ ਪੁਰਖ ਬਤ ਹੋਤਾ ਤੈ ਬਿਨ ਮੈਲ ਕਹੁ ਕਹਿ ਤੋਤਾ। ਜੈ ਨਿਰੰਜਨ ਨਿਰੰਕਾਰ ਨਿਧਵਾਨ ਤੈ ਕੌਣ ਕੁਮਾਨ ਕੌਣ ਮਾਨ। ਜੈ ਸਰੂਪ ਕੇਵਲ ਜਗਦੀਸ਼ ਤੈ ਸਰ ਸਿਲਗਤ ਕੋ ਕੀਸ। ਜੈ ਜੋ ਸਰੂਪ ਹੀ ਜੋ ਸੰਗ ਸਮਾਵੈ ਤੈ ਜੈ ਜੋ ਸਰੂਪ ਹੀ ਜੈ ਸਮਾਵੈ ਤੈ ਕਾਵਣੇ। ਜੈ ਜੋ ਸ੍ਰੀ ਬੀਜੋ ਸੰਘ ਸਮਾਵੈ ਤੈ ਕਿਸੈ ਭੂਕਮ ਤ੍ਰਿਪਤਾਵੈ ਕਰਨ ਕਰਾਵਣ ਕਰਨ ਹਾਰ ਨਾਨੇ ਕਰਤੇ ਕਾਨਾ। ਸਮਾਰ ਜਬ ਆਪਣੀ ਸੋਭਾ ਆਪਣੇ ਸੰਗ ਬਣਾਏ ਤਾ ਕੌਣ ਬਾਏ ਮਿੱਤਰ ਸੰਭਾਵ ਮਿੱਤਰ ਸਦਭਾਏ। ਜੈ ਸਰਵਕਲਾ ਪੇ ਪ੍ਰਬੀਨ ਤੈ ਬੇਦ ਦੇਵ ਕਾ ਕੋ ਚੀਨ। ਜਬ ਆਪਣੇ ਆਪ ਅਵਤਾਰੈ ਤੋ ਸਗਨ ਸਗੁਣ ਕਾ ਵਿਚਾਰੈ। ਜੈ ਆਪਣ ਊਚ ਆਪਣੇ ਵਨੇਰਾ ਤੈ ਕੌਣ ਠਾਕੁਰ ਕੁਣ ਕਹੀਏ ਚੇਰਾ। ਬਿਸਮਣ ਬਿਸਮਰੈ ਬਿਸਮਾਦ ਨਾਨਕ ਅਵਨੀ ਗਾ ਜਾ ਨਵਾਬ ਜਾ ਚਲੈ ਛੇਦ ਭੇਸ ਸਮਾਇਆ। ਮੁਕਸੇ ਵਿਆਪ ਤੁਮਾਇਆ ਪਸਗੁਆ ਫੈਦੈ ਸੈਗੁਣ ਗਾ ਨਾਹੀ ਪਰਵਾਇਆ। ਜੈ ਕਹਿ ਕੇ ਭਗਵੰਤਾ ਤੈ ਕੌਣ ਚਿੰਤਕ ਸਲਾਗੇ ਚਿੰਤਾ। ਜੈ ਆਪਣੇ ਆਪ ਆਪ ਤੇ ਆਰਾ ਤੈ ਕੌਣ ਕਥੇ ਕੌਣ ਸੁਣੇ ਹਾਰਾ। ਬਹੁ ਬੇਨਤ ਤੇ ਉੱਚਾ ਨਾਨਕਾ ਪਸਗੁਆ ਪੇ ਪਾ ਉੱਚਾ। ਜਾ ਪ੍ਰਚੋ ਪ੍ਰਪੰਚ ਆਕਾਰ ਤੈ ਗੁਣ ਮੈਂ ਕਿਨੋ ਵਿਸਤਾਰ। ਪਾਪੁੰਤਾ ਪੇ ਗਾਵਤ ਕੋ ਨਰ ਕੋ ਸੁਰ ਪੰਛਾਵਤ। ਆਲ ਜਾਲ ਮਾਇਆ ਜੰਜਾਲ ਹੋਮੇ ਮੋਹ ਭਰਮ ਪੈ ਭਾਰ। ਦੁੱਖ ਸੁਖ ਮਾਣ ਪਾਰਨ ਕਰੋ ਕਰਕੇ ਉਖਿਆਨ। ਆਪਣ ਕੇ ਲਿਆ ਕਰ ਦੇ ਕਹਿ ਖੇਲ ਸੰਕੋਚੈ ਥੋ ਨਾਨਕ ਏਕ ਹੈ। ਜੈ ਅਵਗਤ ਭਗਤ ਆਪ ਜੈ ਪਸਰੇ ਪਾ ਸਾਰ ਸੰਭਰਤਾ ਦੋ ਪਾਕ। ਆਪੇ ਦਣੇ ਉਨਕੀ ਸੋਭਾ ਨੂੰ ਬਣੀ ਆਪੇ ਕਹੋ ਤੇ ਕਰੰਚੋ। ਜੇ ਆਪੇ ਰਸ ਭਗਨ ਨਿਰਜਾਓ ਜਿਸ ਭਗਤ ਸੇ ਆਪ ਨਾ ਲਾਵੇ। ਜਿਸ ਭਗਤ ਖੇਲ ਖਿਲਾਵੇ ਬੇਸ਼ਮਾਰ ਥਾਗਣ ਤੈ ਤੋਲੈ। ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਸਲੋਕ ਹੈ। ਜੀ ਜੰਤ ਕੇ ਠਾਕੁਰ ਆਪੇ ਵਰਤਨ ਹਾਰ। ਨਾਨਕੀ ਕੋ ਬਸਰਿਆ ਦੂਜਾ ਕਹਿ ਦ੍ਰਿਸ਼ਟਾ ਰਸ਼ਟਪਤੀ। ਆਪ ਕਥੇ ਆਪ ਸੁਣੇ ਹਾਰ ਆਪੇ ਕਾ ਵਿਸਥਾਰ। ਜਾ ਤਿਸ ਭਾਵ ਤੇ ਸ੍ਰਿਸ਼ਟ ਉਪਾਏ ਆਪਣੇ ਪਾਣੇ ਲੈ ਸਮਾਏ। ਤੁਮ ਤੇ ਭਿੰਨ ਨਹੀਂ ਕਿਛੁ ਹੋਏ ਆਪਣ ਸੂਸਾ ਜਗਤ ਪਰੋਏ। ਜਾ ਕੋ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋਏ ਜਨ ਪਾਏ। ਸੋ ਸੁੰਦਰ ਸੀ ਤਤ ਕਵੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਜੀ ਜੰਤਰ ਸਭ ਤਾਂ ਕੇ ਹਾਥ ਦੀਨ ਦਿਆਲ ਨਾਥ ਕੋ ਨਾਥ। ਜਿਸ ਰਾਕੇ ਤਿਸ ਕੋਈ ਨਾ ਮਾਰੈ ਸੋ ਮੂਆ ਸੁਮਣ ਵਸਾਰੈ। ਤਿਸ ਤਵਰ ਕਹਾਂ ਕੋ ਜਾਏ ਸਭ ਸ੍ਰੀ ਨਿਰੰਜਨ ਰਾਏ। ਜੀ ਕੀ ਯੁਗ ਜਾ ਕੇ ਸਭ ਹਾਥ ਅੰਤਰ ਬਾਹਰ ਜਾਨੋ ਸਾਥ। ਗੁਣ ਵਿਧਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ। ਪੂਰਨ ਪੂਰ ਦਿਆਲ ਸਭ ਉਪਰੋਤ ਕਿਰਪਾਲ। ਆਪਣੇ ਕਰਤਵ ਜਾਣੇ ਆਪ ਅੰਦਰ ਜਾਮੀ ਰਿਆ। ਪਰਤ ਪਾਲੇ ਜੀਣ ਬੋ ਪਾ ਜੋ ਜੋਰ ਚਸਤੇ ਜਿਸ ਭਾਵ ਤੇ ਮਿਲਾਏ ਭਗਤ ਕਰੈ ਅਰਖੇ ਗੁੰਗਾਏ। ਮਾਣ ਅੰਦਰ ਵਿਸ਼ਵਾਸ ਕਰਮਾਨਿਆ ਕਰਨ ਹਰ ਨਾਨਕੀ ਜਾਣੇ ਆ। ਜਨ ਲਾਗਾ ਰੇਖੇ ਨਾਏ ਤਿਸ ਕੀ ਆਸਨ ਮਿਰਤੀ ਜਾਏ। ਸੇਵਾ ਕੋ ਸੇਵਾ ਬਣਿਆਏ ਕੰਬੂਜ ਪਰਮ ਬਦਭਾਏ। ਇਸਤੇ ਉਪਰਣੇ ਵਿਚਾਰ ਜਾਂ ਕਿਮਨ ਵਸੈ ਨਿੰਕਾਰ। ਬੰਧਨ ਤੋਰ ਭੈ ਨਿਰਵੈਰ ਅੰਦਰ ਪੁੱਜੇ ਗੁਰ ਕੇ ਪੈਰ। ਲੋਕ ਸੁਖੇ ਪ੍ਰਲੋਕ ਸੋਏ ਲੈ ਨਾਨਕ ਹਰ ਗੁਰੂ ਆਪੇ ਮਿਲੇ। ਸਾਧ ਸੰਗ ਮਿਲ ਕੁਰ ਆਨੰਦ ਗੁਣ ਗਾ ਪਰ ਪਰਮ ਆਨੰਦ। ਰਾਮ ਨਾਮ ਤਤ ਕਰੋ ਵਿਚਾਰ ਦ੍ਰਿੜ ਵਿਦੇ ਕਹਿ ਕਰੋ ਉਦਾਰ। ਅੰਮ੍ਰਿਤ ਬਚਨ ਹਰ ਕੇ ਗੁਣ ਗਾ ਉਪਰਾਂ ਤਰਨ ਕਹਿ ਸੁਆਵ। ਹਾਠ ਪੈਰ ਪਰ ਵੇ ਕੋ ਨੇਰਾ ਮਿਟੇ ਗਿਆਨ ਬਿਨ ਸੇ ਅੰਧੇਰਾ। ਸੁਣ ਬਦੇ ਸਿਰ ਦੇ ਵਸਾਵ ਮਨ ਸ਼ੇ ਨਾਨਕ ਕਲ ਪਾਵ। ਹਲਤ ਪਲਤ ਲੈ ਸੁਆ ਰਾਮ ਨਾਮ ਤਰੂੜਦਾਰ। ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੈ ਤੇ ਸਾਜ ਪ੍ਰਿਖਿਆ। ਮਨ ਤਾਂ ਨਾਮ ਚ ਬੋਲੇ ਬੁਲਾਏ ਦੁੱਖ ਦਰਦ ਮਨ ਤੇ ਭੋ ਜਾਏ। ਸੱਚ ਵਪਾਰ ਕਰੋ ਵਪਾਰੀ ਦਰਗੈ ਨਿਭ ਹੈ ਖੇਪ ਤੁਮਾਰੇ। ਏਕਾ ਟੇਕ ਰੱਖੋ ਮਨ ਮਾਏ ਨਾਨਕ ਬੋਲਣ ਆਵੇ ਜਾਏ। ਤਿਸ ਤੇ ਦੂਰ ਕਹਾਂ ਕੋ ਜਾ ਵੀਰੇ ਰੱਖਣਾ ਅਰਥ ਨਿਰਭੁਜ ਪੈ ਸਗਲ ਭੋ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੇ। ਜਿਸ ਪਰ ਆਖੇ ਤਿਸ ਨਾ ਹੀ ਦੁੱਖ ਨਾਮ ਜਬ ਮਨ ਹੋ ਸੁਖ। ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ। ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖ ਦ੍ਰਿੜ ਸ੍ਰੇਸ਼ਟ। ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰਾ ਰੂਪ। ਧਨ ਸੇਵਾ ਸੇਵ ਪੁਰਣਤਰ ਜਾਮੀ ਗੁਰੂ ਪ੍ਰਧਾਨ। ਜਿਸ ਮਨ ਵਸੇ ਸੋਧ ਨਿਹਾਲ ਤਾਂ ਕੇ ਨਿਪਣ ਆਵਦ ਕਾਲ ਅਮਰ ਭਏ।

ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾ ਸਸਪਦੀ ਸੰਤ ਸੰਗਨ ਤ੍ਰਿਪੁਰਾ ਡਿਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਗਰੀ ਏਕਸ ਕਠਮਾਇਨ ਕਰੰਗਨਾ ਆਨੰਦ ਸਤਾਇ ਨਾਉਣ ਦਮਲ ਪ੍ਰਭ ਕਾ ਨਾਮ ਦੇਹੀ ਮੈਂ ਸਕਾ ਵਿਸਰਾਮ ਸੁਨ ਸਮਰਨ ਤੈਨਾਤ ਕਹਿਣਾ ਜੈ ਚਰ ਸੁਮਾਤ ਤਿੰਨ ਦੇਖਿਆ ਸੇ ਆਪ ਦਿਖਾਏ ਨਾਨਕ ਤਿਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟਕਟ ਬਿਆ ਪ੍ਰਿਆ ਭਗਵੰਤ ਧਰਨ ਮੈਂ ਆਕਾਸ ਬਿਆ ਸਭ ਲੋਕ ਪੂਰਨ ਪ੍ਰਤਪਾਲ ਬੰਤਨ ਪਰਬਤ ਹੈ ਪਾਰ ਮੁੰਜੈਸੀ ਅਗੈ ਤੈਸਾ ਕਰਮ ਪੁਣ ਪਾਣੀ ਬੈਸਨ ਧਰਮ ਆਏ ਚਾਰ ਕੁੰਡ ਦੇ ਸਮਾਏ ਤਿਸ ਤੇ ਭੰਨੀ ਕੋਠਾ ਗੁਰ ਪ੍ਰਸਾਦ ਨਾਨਕ ਉਪਾ ਵੇਦ ਪੁਰਾਣ ਸਿਮਰਤ ਮੈਂ ਦੇਖ ਸੱਸੇ ਸੁਣ ਖਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨਾ ਕਮੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨ ਪਾਏ ਗੁਣੇ ਮੋਲ ਸਰਬ ਜੋਤ ਮੈਂ ਜਾਖੀ ਜੋ ਤਾਰਿਓ ਸਵਾਮੀ ਉਤਪੋਤ ਗੁਰੂ ਪ੍ਰਸਾਦ ਪ੍ਰਮੁਖਾ ਨਾਸ ਨਾਨਕ ਤਿੰਨ ਮੈਂ ਵਿਸਾ ਸਮਝਣਾ ਕਾ ਪੇਖਣ ਸਭ ਬ੍ਰਹਮ ਸਮਝਣਾ ਕਿਰ ਦੇ ਸਭ ਧਰਮ ਸਮਝਣਾ ਸੁਣੇ ਸੋ ਬਚਨ ਸਰਬ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸ ਕੀ ਰਹਿਤ ਸਤ ਭਜਨ ਸਾਧੂ ਸਭ ਕਹਿਤ ਜੋ ਜੋ ਹੋਏ ਸੋ ਇਸ ਕਮਾਨੈ ਕਰਨ ਕਰਾਵਣ ਹਰ ਪ੍ਰਭ ਜਾਣੇ ਅੰਤਰ ਵਸੇ ਵਾਰ ਪਿਓ ਹੋਏ ਨਾਨਕ ਦਰਸ਼ਨ ਦੇ ਸਮ ਹੋਏ ਆਪ ਸਤਿ ਕਿਆ ਸਭ ਸਤ ਤਿਸ ਪ੍ਰਭ ਤੇ ਅਖਸਰ ਸਭ ਲਈ ਸਪਾਤ ਹੈ ਤਿਸ ਭਾਵ ਤਾਂ ਕਰੇ ਵਿਸਤਾਰ ਤਿਸ ਭਾਵ ਤਾਂ ਕੰਕਾਰਨ ਕਲਾ ਲਖਣਾ ਜਾਏ ਜਿਸ ਭਾਵ ਤੁਸੀਂ ਦੇ ਮਿਲਾਏ ਕੌਮ ਨਿਕਲੋ ਕੌਣ ਕਹੀਏ ਦੂਰ ਆਪੇ ਆਪਾ ਭਰਪੂਰ ਅੰਤਰਗਤ ਸਿਆਪ ਜਨਾਏ ਨਾਨਕ ਤਿਸ ਨੇ ਆਪ ਹੁਜਾਏ ਸਰਭੂਤਿਆਂ ਵਰਤਾਰਾ ਸਰਵਨਾਰਾਇਣੇ ਭੇਖਣ ਹਾਰਾ ਸਗਲ ਸਮੱਗਰੀ ਜਾ ਕਾਤਣ ਆਪਨ ਜਸਿਆ ਵੀ ਸੁਣਾ ਆਉਣ ਜਾਣੀ ਖੇਲ ਬਣਾਇਆ ਗਿਆ ਕਾਰੀ ਕਿੰਨੀ ਮਾਇਆ ਸਭ ਕੀ ਮਦ ਲਿਪਤੋ ਰਹਿ ਜੋ ਕੁਛ ਕਹਿਣਾ ਸੁਆਪੇ ਗਾਏ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਪਾਵੇ ਤਾਂ ਲੈ ਸਮਾਇਸ ਤੇ ਹੋਏ ਸੁਨਾਏ ਬੁਰਾ ਉਰੇ ਕਹੋ ਕਿਨੇ ਕੁਛ ਕਰਾ ਭਲਾ ਕਰ ਬੁਦਾ ਨੀ ਕੀ ਆਪੇ ਜਾਣੇ ਆਪਣੇ ਜੀ ਆਪ ਸਾਜ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਜ ਤਾਂ ਕੀ ਕਦਮ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਧੀ ਪਾਏ ਤਿਸਕਾ ਕੀ ਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਹੇ ਜਾਣ ਜੂ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲੇ ਪ੍ਰਭ ਸੋਏ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਸ੍ਰੀ ਦੇ ਭਗਵੰਤ ਧਨ ਧਨ ਧਨ ਜਣਿਆ ਜਿਸ ਪ੍ਰਸਾਦ ਸਭ ਜਗਤ ਰਾਜ ਜਣਿਆ ਉਹਨੂੰ ਕਹਿ ਸੁਭਾਵ ਜਾਣ ਕੇ ਸੰਗਤ ਆਵੇ ਨਾ ਆਪ ਮੁਕਤ ਮੁਕਤ ਕਰ

The other bit of news I wanted to share with you was that we also asked you to, we did a prayer last week for Bhai Gurpreet Singh, who's in hospital at the moment. He's one of our sevadars here who regularly does Pandyan di Seva, etc. Langar Devi Chandi Aam Tote. And with the Guru Sahib's kirpa, he's making some good progress this week. So I just wanted to share that with you as well. Jere hege ya class na jere 5 to 7 saal di class hege ya oh please kirpa karke matha take ke pichle passe chale jaan apne class nu te jere baki class hege 8 to 11 te badiya class Bhai Maninder Singh di English class, if they could please stay in this hall please, hana that would be really appreciated. So jere apne pehna sajje passe baithiyan kirpa karke tusi sare jane khabbe passe nu aa jana hana. ਅਤੇ ਭਾਈ ਸਾਹਿਬ ਨੇ ਵੀ ਤੁਹਾਨੂੰ ਕਹਿਣਾ, ਮੈਂ ਪਹਿਲੇ ਹੀ ਕਹਿ ਦੇਣਾ ਥੋੜ੍ਹੇ ਲਾਗੇ ਲਾਗੇ ਹੋ ਕੇ ਬਹਿ ਜਾਓ ਹੁਣ. ਬਹੁਤ ਧੰਨਵਾਦ ਜੀ. ਭਾਈ ਮਨਵੀਰ ਸਿੰਘ ਆਏ ਕਾਫੀ ਦੂਰੋਂ ਆਇਆ, ਮਾਫ਼ੀ ਮੰਗਣਾ ਚਾਹੁੰਦੇ, ਪਹਿਲਾਂ ਅਸੀਂ ਥੋੜ੍ਹੀ ਲੇਟ ਹੋ ਗਏ ਸ਼ੁਰੂ ਕਰਨ, ਥੋੜ੍ਹੀ ਵੇਟ ਕਰਦੇ ਸੀ ਉੱਤੇ ਆਉਣ ਲਈ, ਹੈ ਨਾ, ਅਤੇ ਸੋਰੀ. ਅਤੇ ਫਿਰ ਹੁਣ ਆਪਾਂ ਸ਼ੁਰੂ ਕਰ ਸਕਦੇ ਹਾਂ ਤਕਰੀਬਨ ਘੰਟਾ ਕੁ. ਭਾਈ ਸਾਹਿਬ ਨੇ ਬੋਲਣਾ ਹੈਗਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦਾ ਧੰਨਵਾਦ ਆ ਸੰਗਤ ਦੀਆਂ ਅਸੀਸਾਂ। ਸੋ ਮਾਫ ਕਰਨਾ, ਅੱਜ ਬੇਨਤੀ ਆ ਰਲ ਮਿਲ ਕੇ ਵਿਚਾਰ ਕਰਨੀ ਆ। ਸੋ ਇਸ ਗਰੁੱਪ ਪਾਰਟੀਸੀਪੇਸ਼ਨ, ਸੋ ਬੇਨਤੀ ਆ ਨਾਲ ਨਾਲ ਫੀਡਬੈਕ ਵੀ ਦਿਓ। ਸੋ ਮਹਿਸੂਸ ਹੁੰਦਾ ਵੀ ਫੀਲ, ਅਸੀਂ ਸਾਰੇ ਸਿੱਖ ਜੰਮੇ ਹਾਂ, ਮੋਸਟ ਆਫ ਅਸ ਨੈਸ ਦੇ ਸੰਬਡੀ ਨੋਨ ਪੰਜਾਬੀ, ਵੀ ਆਰ ਬੋਰਨ ਇਨ ਸਿੱਖ ਫੈਮਿਲੀਜ਼। ਪਰ ਹੋ ਸਕਦਾ ਵੀ ਅਸੀਂ ਸਿੱਖੀ ਅਸੀਂ ਅਪਰੀਸ਼ੀਏਟ ਨਹੀਂ ਕੀਤੀ, ਜਾਂ ਅਸੀਂ ਸਿੱਖੀ ਲੱਭੀ ਨਹੀਂ, ਵੀ ਆਮ ਫਾਊਂਡ ਸਿੱਖੀ, ਡਿਸਕਵਰਡ ਸਿੱਖੀ, ਅਪਰੀਸ਼ੀਏਟਡ। ਚਲੋ ਮੈਂ ਸਟੋਰੀ ਤਾਂ ਮੈਂ ਬਾਅਦ 'ਚ ਦੱਸਣੀ ਸੀ, ਮੈਂ ਹੁਣ ਨਹੀਂ ਦੱਸ ਦਿੰਦਾ। ਜਦੋਂ ਮੈਂ ਕਿੰਗਸ ਕਾਲਜ ਲੰਡਨ ਸੀ, ਯੂਨੀਵਰਸਿਟੀ, ਉੱਥੇ ਨਹੀਂ ਇੱਕ ਕੋਈ ਸਿੱਖੀ ਸੁਸਾਇਟੀ ਦਾ ਕੋਈ ਇਵੈਂਟ ਸੀ, ਐਂਡ ਐਟ ਦਾ ਇਵੈਂਟ ਵੀ ਹੈਡ ਅ ਸਟੋਲ, ਨਾਲ ਲੀਫਟ ਸੀ, ਦੈਟਸ ਅ ਬਿਗ ਬੈਨਰ। ਤਾਂ ਉੱਥੇ ਮੈਂ ਖੜ੍ਹਾ ਸੀ, ਤਾਂ ਉੱਥੇ ਇੱਕ ਕਾਲਾ ਆਇਆ, ਦੇਰ ਵਾਜ਼ ਅ ਬਲੈਕ ਸਟੂਡੈਂਟ ਕਿੰਗਸ ਕਾਲਜ ਲੰਡਨ। ਤਾਂ ਉਹ ਬਾਕੀ ਪੁੱਛਣ ਨੈਕਸਟ ਲੁਕਿੰਗ ਐਟ ਦਾ ਸਟੋਲ, ਤਾਂ ਉਹ ਕਹਿੰਦਾ ਇਜ਼ ਰੀਲੀ ਇੰਟਰਸਟਿਡ, ਉਹਨੇ ਸਾਰਾ ਕੁਛ ਪੜ੍ਹਦਾ ਸੀ, ਇਜ਼ ਰੀਡਿੰਗ ਥਰੂ। ਤਾਂ ਉਹ ਕਹਿੰਦਾ, ਜਦ ਫਿਰ ਮੈਨੂੰ ਗੱਲਾਂ ਪੁੱਛਣ ਲੱਗ ਪਿਆ ਜਿਹੜਾ ਕਾਲਾ ਸੀ, ਇਜ਼ ਆਸਕਿੰਗ ਕੁਐਸਚਨਸ ਦਿਸ ਬਲੈਕ ਸਟੂਡੈਂਟ, ਅਤੇ ਮੈਨੂੰ ਕਹਿੰਦਾ ਯੋਰ ਰਿਲੀਜਨ ਇਜ਼ ਵੰਡਰਫੁਲ, ਜੇ ਵਾਕਿਆ ਹੈ ਜੋ ਤੁਸੀਂ ਕਹਿੰਦੇ ਆ, ਇਫ ਸਿੱਖੀ ਇਜ਼ ਵਾਟ ਯੂ ਸੇ ਇਟ ਇਜ਼, ਜੇ ਸਿੱਖੀ ਹੈ ਜੋ ਤੁਸੀਂ ਵਾਕਿਆ ਕਹਿ ਰਹੇ ਆ, ਕਹਿੰਦੇ ਕਮਾਲ ਦਾ ਧਰਮ ਹੈ। ਪਰ ਕਹਿੰਦੇ ਇਹਦੇ ਵਿੱਚੋਂ ਨਹੀਂ, ਮੈਨੂੰ ਇੱਕ ਕੁਐਸਚਨ ਮੇਰੇ ਮਨ 'ਚ ਆ ਗਿਆ, ਕੁਐਸਚਨ ਪਤਾ ਕੀ ਸੀ, ਗੱਸ ਕਰੋ, ਕਹਿੰਦਾ ਜੇਕਰ ਸਿੱਖੀ ਵਾਕਿਆ, ਇਫ ਸਿੱਖੀ ਇਜ਼ ਟਰੂਲੀ ਜੋ ਤੁਸੀਂ ਕਹਿੰਦੇ ਆ, ਵੋ ਯੂ ਸੇਇੰਗ, ਫਿਰ ਤਾਂ ਸਿੱਖ ਨੇ ਥੋੜ੍ਹੇ ਕਿਉਂ ਸਾਰੀ ਦੁਨੀਆਂ ਨੂੰ ਸਿੱਖ ਬਣਨਾ ਚਾਹੀਦਾ। ਤਾਂ ਕਹਿੰਦੇ ਮੈਨੂੰ ਆਹ ਸਮਝ ਆ, ਕਾਂਟ ਅੰਡਰਸਟੈਂਡ ਇਟ, ਸਿੱਖੀ ਇਜ਼ ਸੋ ਅਮੇਜ਼ਿੰਗ, ਦੈਨ ਵਾਈ ਆਰ ਦੇ ਨੋ ਮੋਰ ਸਿੱਖਸ। ਮੈਂ ਸੋਚਿਆ ਭਰਾਵਾ, ਅਸੀਂ ਤਾਂ ਆਪਣਾ ਜ਼ੋਰ ਗੁਰਦੁਆਰੇ ਦੇ ਸਿੱਖਾਂ ਨੂੰ ਸਿੱਖ ਬਣਾਉਣ 'ਤੇ ਲੱਗ ਗਿਆ, ਵੀ ਆਰ ਟਰਾਈਂਗ ਟੂ ਕਨਵਿੰਸ ਆਵਰ ਓਨ ਸਿੱਖਸ ਟੂ ਬਿਕਮ ਸਿੱਖਸ, ਫਰਗੈਟ ਅਦਰ ਪੀਪਲ, ਟੈਲਿੰਗ ਦੈਮ ਦੱਸ ਦਾ ਰਿਐਲਿਟੀ ਆਫ ਆਵਰ ਦਾ, ਅਦਰਵਾਈਜ਼ ਰੀਅਲੀ ਵੀ ਖੁਦ ਵੀ ਰਾਤ ਦੇ ਨਾਲ ਖਾਲਸਾ ਕਾ ਬਿੱਤੇ ਹੋਣਾ ਨਹੀਂ, ਅਸੀਂ ਡਾਊਨ ਸੈਂਟਰ 'ਚ ਹੋ ਸਕਦੇ ਸੀ, ਵੀ ਕੁਡ ਬੀ ਟੈਲਿੰਗ ਦਾ ਨੋਨ ਪੰਜਾਬੀ ਜਬਾਤ ਸਿੱਖੀ, ਪਰ ਸਾਨੂੰ ਵੀ ਹੈਵ ਟੂ ਡੂ ਹੇ, ਬਿਕੋਜ਼ ਸਾਨੂੰ ਆਪਣੇ ਆਪ ਨੂੰ ਕਨਵਿੰਸ ਕਰਨਾ ਪੈਣਾ। ਸੋ ਇਸ ਕਰਕੇ ਅੱਜ ਥੋੜ੍ਹਾ ਜਿਹਾ ਉੱਥੇ ਟੋਪਿਕ ਆ, ਹਾਊ ਵੀ ਕੈਨ ਮੂਵ ਫਰੋਮ ਬੀਂਗ ਬੋਰਨ ਅ ਸਿੱਖ

ਸਿੱਖ ਘਰ ਅੱਜ ਜਨਮ ਤੋਂ ਵੈ ਵੀ ਸੇ ਐਕਚੁਲੀ ਆਈ ਟੇਕ ਓਨਰਸ਼ਿਪ ਸੀਗੀ, ਸਿੱਖੀ ਮੇਰੀ ਹੈ ਅਤੇ ਮੈਂ ਸਿੱਖੀ ਨਾਲ ਪਿਆਰ ਕਰਦਾ। ਠੀਕ ਹੈ ਜੀ, ਸੋ ਇਹ ਥੋੜ੍ਹਾ ਜਿਹਾ ਆਪਣਾ ਜਿੰਨਾ ਘੰਟਾ ਦਾ ਟਾਈਮ 1 hour ਵੀਗਾ। ਓਕੇ, ਸੋ ਮੈਂ 3 ਮਿੰਟਾਂ ਦੇ ਵਿੱਚ ਸ਼ੁਰੂ ਵੀ ਹੋ ਗਿਆ। ਇਫ ਸੰਬਡੀ ਆਸ ਯੂ ਵਾਸ ਬਿਊਟੀਫੁਲ ਅਬਾਊਟ ਸਿੱਖੀ ਓ ਯੂਨੀਕ, ਸਿੱਖੀ ਵਿੱਚ ਕੀ ਤੁਹਾਨੂੰ ਸੁੰਦਰ ਲੱਗਦਾ, ਸੁੰਦਰਤਾ ਕੀ ਆ, ਨਿਆਰਾਪਣ ਕੀ ਆ, ਵੱਟ ਥਿੰਗਸ ਵੁੱਡ ਯੂ ਸੇ? ਦੇਰ ਇਜ਼ ਲੋਟਸ ਆਫ ਥਿੰਗਸ, ਦੁਨੀਆਂ 'ਚ ਬਹੁਤ ਕੁਛ ਆ, ਦੇਰ ਇਜ਼ ਲੋਟਸ ਆਫ ਥਿੰਗਸ ਇਨ ਸੋਸਾਇਟੀ, ਪਰ ਵੱਟ ਮੇਕ ਸਿੱਖੀ ਬਿਊਟੀਫੁਲ ਐਂਡ ਸਟੈਂਡ ਆਊਟ? ਹਾਂਜੀ ਪੀਆ ਜੀ, ਦੱਸੋ ਜੇ ਕੁਛ ਹੈਗਾ ਹੈ, ਸ਼ੁਰੂ ਕਰੋ ਜੀ, ਬੋਲੋ ਬੋਲੋ, ਸੰਗਤ 'ਚ ਬੋਲੋ ਕੁਛ। ਹਾਂਜੀ ਠੀਕ ਹੈ, ਇੱਕ ਇੱਕ ਪੁਆਇੰਟ ਦੇ ਦਿਓ। ਠੀਕ ਹੈ, ਲੰਗਰ ਅਸੀਂ ਦਿੰਦੇ ਆ, ਬਾਕੀ ਨਹੀਂ ਸ਼ਾਇਦ ਨੱਕ ਦਿੰਦੇ ਜਿਹਨੇ ਸਿੱਖ ਦਿੰਦੇ ਆ। ਹਾਂਜੀ ਹੋਰ, ਲੰਗਰ ਦੇ ਭੋਗ ਪਾ ਦਿੱਤਾ, ਟਾਈਮ ਹੀ ਮੁੱਕ ਜਾਣਾ, ਰੱਬ ਹੀ ਰਾਖਾ, ਉਹ ਕਿਸੇ ਕਾਲਾ ਸਹੀ ਕਰਦਾ ਕਹਿੰਦਾ ਸੀ ਫਿਰ। ਹਾਂਜੀ ਹਾਂਜੀ, ਅੱਛਾ, ਸੋ ਮਹਾਰਾਜ ਗਿਵਨਸ ਗੁਰਬਾਣੀ, ਹੋਰ ਕੁਛ ਜੀ? ਅੱਛਾ, ਸੀਇੰਗ ਵਾਹਿਗੁਰੂ ਨੇ ਐਵਰੀਬਡੀ, ਠੀਕ ਹੈ ਜੀ। ਹਾਂਜੀ ਕੋਈ ਬੋਲੀ ਜਾਓ, ਹੋਰ ਕੁਛ? ਹਾਂਜੀ ਪ੍ਰਸ਼ਾਦ, ਇਸ ਗੁਰ ਵੀ ਕਿੱਠਾ ਸਮ ਬੜੇ ਨੋਨ ਪੰਜਾਬੀ, ਪਲੀਜ਼ ਕਮ ਟੂ ਗੁਰਦੁਆਰਾ, ਹੈਵ ਲਵਲੀ ਪ੍ਰਸ਼ਾਦ, ਹੈ ਨਾ? ਠੀਕ ਹੈ, ਦੇਸੀ ਘਿਓ ਦੇ ਪ੍ਰਸ਼ਾਦ ਹੋ ਕੇ ਤਾਂ ਨਹੀਂ ਮਿਲਣਾ ਤੁਹਾਨੂੰ। ਅੱਛਾ, ਰਹਿਣ ਸੁਭਾਈ ਹੁੰਦੀ, ਸਾਰੀ ਰਾਤ ਕੀਰਤਨ ਕਰਨਾ, ਓਕੇ। ਹਾਂਜੀ ਅੱਛਾ, ਸੋ ਆਵਰ ਡੋਰਸ ਆਰ ਓਪਨ ਟੂ ਐਵਰੀਬਡੀ, ਠੀਕ ਹੈ ਜੀ, ਵੈਰੀ ਗੁੱਡ। ਹੋਰ? ਹਾਂਜੀ ਅੱਛਾ, ਅਸੀਂ ਵਾਹਿਗੁਰੂ ਵਿੱਚ ਭੇਦ ਹੋ ਸਕਦੇ, ਵਿਖਣ ਮਰਜ ਵਿਦ ਵਾਹਿਗੁਰੂ, ਬਿਕਮਿੰਗ ਯੂਨਾਈਟਡ ਵਿਦ ਵਾਹਿਗੁਰੂ, ਠੀਕ ਹੈ, ਐਕਸਪੀਰੀਅੰਸ ਵਾਹਿਗੁਰੂ। ਹਾਂਜੀ ਹੋਰ ਕੋਈ? ਸੋ ਵੀ ਬੀਂਗ ਗਿਵਨ ਅ ਡਿਫਰੈਂਟ ਅਪੀਅਰੈਂਸ, ਬਾਣਾ ਅਲੱਗ ਦਿੱਤਾ ਹੈ। ਹਾਂਜੀ ਹਾਂਜੀ, ਤੁਸੀਂ ਬੋਲੀ ਜਾਓ, ਬੋਲੋ ਬੋਲੋ। ਹਾਂਜੀ ਗੁਰੂਜ਼ ਡੋਰ, ਅੱਛਾ ਗੁਰੂਜ਼ ਡੋਰ ਓਪਨ ਟੂ ਐਵਰੀਬਡੀ, ਓਕੇ, ਵਾਹ, ਅੱਛਾ, ਵੀ ਆਰ ਦਾ ਕਰੇਜਸ ਪੀਪਲ, ਬਹਾਦਰ, ਕਰੇਜਸ, ਬਰੇਵ ਫੋਰ ਅਦਰਸ, ਆਪਣੇ ਵਾਸਤੇ ਬਹਾਦਰ ਕੋਈ ਵੀ ਹੋ ਸਕਦਾ, ਫੋਰ ਦੈਮਸੈਲਵਸ ਐਨੀਬਡੀ ਕੈਨ ਬੀ ਕਰੇਜਸ, ਬਟ ਟੂ ਬੀ ਕਰੇਜਸ ਫੋਰ ਅਦਰਸ। ਹਾਂਜੀ ਬਹੁਤ, ਦੱਸੋ ਜੀ, ਟੂ ਫਾਈਟ ਫੋਰ ਅਦਰ ਪੀਪਲਸ, ਹਾਂਜੀ ਪੁੱਤ, ਵਿਦ ਰੈਡ ਚੁੰਨੀ, ਇਕੁਆਲਿਟੀ, ਓਕੇ, ਅਸੀਂ ਸਾਰਿਆਂ ਨੂੰ ਰਿਸਪੈਕਟ ਐਂਡ ਡਿਗਨਿਟੀ ਟੂ ਐਵਰੀਬਡੀ, ਮੈਂ ਦਾ ਮੈਨ ਵੂਮਨ, ਵਦਰ ਡਿਫਰੈਂਟ ਕਲਰ, ਵਦਰ ਡਿਫਰੈਂਟ ਰਿਲੀਜਨ, ਵੀ ਗਿਵ ਰਿਸਪੈਕਟ ਟੂ ਓਲ। ਹਾਂਜੀ 4 seconds, ਢਿੱਲਾ ਜਿਹਾ ਜਵਾਬ ਹੀ ਸੀ, ਐਕਸਪੈਕਟਿੰਗ, ਚਲੋ। ਹਾਂਜੀ ਹੁਣ ਤਾਂ ਭੈਣ ਜੀ ਪ੍ਰਾਈਮ ਆਫ ਆਊਟ ਵੀ ਹੋ ਗਿਆ। ਅੱਛਾ ਕਹਿਣਾ ਸੀ ਕੁਝ ਦੱਸ ਦਿਓ। ਅੱਛਾ, ਰਿਸੀਵ ਜਿਹੜੀ ਜੋਤ ਆ, ਦ ਲਾਈਟ ਆਫ ਵਾਹਿਗੁਰੂ ਇਨ ਇਨ ਐਵਰੀਬਡੀ, ਠੀਕ ਹੈ ਜੀ। ਮੈਂ ਅੱਜ ਮੈਂ ਸ਼ੋਰਟ ਲਿਸਟ, ਲਿਸਟ ਬਹੁਤ ਵੱਡੀ ਹੋ ਸਕਦੀ ਸੀ, ਓਬਵੀਅਸਲੀ ਘੰਟੇ ਦਾ ਟਾਈਮ ਹੈ, ਵੀ ਕੌਮ ਵੀ ਸਿੰਘ ਓਲਡ ਹੈ, ਸਾਰੇ ਦੇ ਆਪ ਤਾਂ ਨਹੀਂ ਬਹਿ ਸਕਦੇ ਅਸੀਂ, ਪਰ ਇਹ ਬਹੁਤ ਵੱਡਾ ਟੋਪਿਕ ਆ, ਥੋੜ੍ਹਾ ਜਿਹਾ ਨਹੀਂ, ਭੈਣ ਜੀ ਸਾਡੇ ਖਰਿਜ, ਬਹਾਦਰੀ, ਫਰੋਮ ਦੈਟ ਕਮਜ਼ ਦ ਵਰਡ ਹਿਸਟਰੀ, ਪੰਜਾਬੀ 'ਚ ਹਿਸਟਰੀ ਮੀਨਸ ਇਤਿਹਾਸ, ਇਤਿਹਾਸ ਹਿਸਟਰੀ, ਜਿਹੜਾ ਨਹੀਂ, ਇਫ ਯੂ ਗੋ ਟੂ ਇਨ ਇਨ ਦਾ ਗੁਰਦੁਆਰਾ, ਹਾਊ ਮਚ ਟਾਈਮ ਡੂ ਵੀ ਸਪੈਂਡ ਔਨ ਹਿਸਟਰੀ, ਹਾਊ ਮਚ ਟਾਈਮ ਡੂ ਵੀ ਸਪੈਂਡ ਗੁਰਬਾਣੀ ਵੈਨ ਵੀ ਡੂਇੰਗ ਕਥਾ, ਜਦੋਂ ਅਸੀਂ ਕਥਾ ਕਰਦੇ, ਕਿੰਨਾ ਟਾਈਮ ਕਥਾ ਗੁਰਬਾਣੀ 'ਤੇ ਹੁੰਦੀ, ਕਿੰਨਾ ਟਾਈਮ ਕਥਾ ਹਿਸਟਰੀ 'ਤੇ ਹੁੰਦੀ ਹੈ? ਹਾਂਜੀ ਵੁੱਡ ਯੂ ਥਿੰਕ, ਅੱਛਾ ਵੈਰੀ ਥਿੰਕ, ਜੇ ਨਹੀਂ ਜੈਨਰਲ ਸਿੱਖੀ 'ਚ ਦੇਖ ਲਈਏ, ਸਿੱਖੀ 'ਚ ਜੈਨਰਲ ਸਾਰਾ ਕਥਾ ਇਕੱਠਾ ਕਰ ਲਓ, ਹਾਂਜੀ, ਸੋ ਔਰ ਵੀ 50-50 ਹੋ ਜਾਂਦੇ ਸਾਰੇ, ਕਿਸੇ ਨੇ 60 ਕਰ ਦਿੱਤਾ, ਸਮਨ ਡਸ ਦਾ, ਸੋ ਵੀ ਯੂ ਆਰ ਜੈਨਰਲ ਐਵਰੀਬਡੀ ਟੁਗੈਦਰ, ਜਿਹੜੀ ਆਹ ਕਥਾ ਐਕਸਪਲੇਨੇਸ਼ਨ ਮੈਂ ਮੀਡੀਆ ਆਫ ਸਿੱਖੀ ਔਨ ਦਾ ਸਟੇਜ, 50-50 ਹੋ ਗਿਆ ਜੈਨਰਲ, ਜਿਹੜਾ ਐਡਵਰੇਜ ਆ। ਜੇ ਅਸੀਂ ਆਪਣੀ ਅਰਦਾਸ ਦੇਖੀਏ, ਆਵਰ ਅਰਦਾਸ, ਉਹਦੇ ਵਿੱਚ ਵੀ ਹਿਸਟਰੀ ਆ, ਆਵਰ ਸੇ 1-3 ਪੈਰਾਗ੍ਰਾਫਸ ਆ ਹਿਸਟਰੀ, ਠੀਕ ਹੈ ਜੀ, ਫਰੋਮ 5 ਪਿਆਰੇ 4 ਸਾਇਜ਼ ਅਤੇ 5 ਤੱਕ ਜਿਹੜੇ ਆ ਉਹ ਦੀਜ਼ ਹਿਸਟਰੀ 'ਤੇ ਆ। ਪਤਾ ਨਹੀਂ ਤੁਹਾਡੇ ਵਿੱਚ, ਮੈਂ
ਮੰਦਰ ਵੀ ਗਿਆ ਆ, ਚਰਚ ਵੀ ਗਿਆ, ਮੋਸਕ ਮਸੀਤ ਵੀ ਗਿਆ, ਸੋ ਬੀਨ ਟੂ ਡਿਫਰੈਂਟ ਪਲੇਸ ਆਫ ਵਰਸ਼ਿਪ। ਮੈਂ ਸ਼ਾਇਦ ਤੁਸੀਂ ਵੀ ਛੋਟੇ ਹੁੰਦੇ ਗਏ ਹੋਣੇ, ਸਕੂਲ ਤੁਸੀਂ ਗਏ ਹੋਣਗੇ। ਜੇ ਤੁਸੀਂ ਨਹੀਂ ਮੰਦਰ ਜਾਓਗੇ, ਉਹਨਾਂ ਦੀ ਜਿਹੜੀ ਵਰਸ਼ਿਪ ਆ, ਦ ਵਰਸ਼ਿਪ ਇਨ ਹਿੰਦੂ ਟੈਂਪਲ, ਉਹ ਭੇਟਾਂ ਹੁੰਦੀਆਂ ਆ, ਡਿਵੋਸ਼ਨਲ ਸਿੰਗਿੰਗ, ਉਹਦੇ ਵਿੱਚ ਹਿਸਟਰੀ ਨਹੀਂ ਹੁੰਦੀ, ਦੇਰ ਇਜ਼ ਨੋ ਹਿਸਟਰੀ। ਜੇ ਤੁਸੀਂ ਮਸੀਤ ਜਾਓਗੇ, ਇਫ ਯੂ ਗੋ ਟੂ ਦ ਮੋਸਕ, ਅੱਜ ਜੁੰਮਾ ਆ, ਟੂਡੇ ਇਜ਼ ਦ ਫਰਾਈਡੇ ਪ੍ਰੇਅਰਸ, ਉਹਨਾਂ ਦੇ ਜਿਹੜੀ ਪ੍ਰੇਅਰ ਵਿੱਚ ਹਿਸਟਰੀ ਨਹੀਂ ਹੁੰਦੀ। ਹਾਂ, ਦੇ ਹੈਵ ਅ ਸਰਮਨ ਆਫਟਰ ਦ ਪ੍ਰੇਅਰ, ਲੈਕਚਰ ਹੁੰਦਾ ਆ, ਅੱਜ ਵੀ ਸਾਡੇ ਉੱਥੇ ਲੈਕਚਰ ਸੀ ਕੰਮ 'ਤੇ, ਐਂਡ ਇਨ ਦੈਟ ਲੈਕਚਰ ਦੇ ਪਿੱਕ ਅ ਲੋਕਲ ਇਸ਼ੂ ਜਾਂ ਗਲੋਬਲ ਇਸ਼ੂ, ਤਾਂ ਉਹਦੇ ਵਿੱਚ ਉਹ ਆਪਣੀ ਵਿਜ਼ਡਮ, ਜੋ ਆਪਣੀ ਟੀਚਿੰਗਸ ਆ, ਦੇ ਅਪਲਾਈ ਦੇ ਟੀਚਿੰਗਸ, ਐਂਡ ਉਹ ਤੁਹਾਨੂੰ ਮੈਸੇਜ ਦਿੰਦੇ। ਯੂ ਗੋ ਟੂ ਅ ਚਰਚ ਸੰਡੇ, ਦ ਮੈਜੋਰਿਟੀ ਆਫ ਦ ਵਰਸ਼ਿਪ ਜਿਹੜਾ ਆ, ਸਿੰਗਿੰਗ ਹਿਮਸ, ਦ ਲੋਰਡਸ ਪ੍ਰੇਅਰ, ਉਹਦੇ ਵਿੱਚ ਹਿਸਟਰੀ ਨਹੀਂ ਬਾਹਲਾ ਹੁੰਦਾ। ਜਿਹੜੇ ਵਰਸ਼ਿਪ ਸਰਵਿਸ ਵਿੱਚ ਯੂ ਮਾਈ ਹੈਵ ਅ ਰੀਡਿੰਗ, ਹੈਂਬਰ ਬੀ ਅ ਸਮੋਲ ਰੀਡਿੰਗ ਵਿੱਚ ਉਹ ਹਿਸਟਰੀ ਤੋਂ ਹੋ ਸਕਦਾ। ਗੁਰਦੁਆਰੇ ਵਿੱਚ ਤੁਹਾਡੀ ਪ੍ਰੇਅਰ ਇਜ਼ ਹਿਸਟਰੀ, ਯੋ ਪ੍ਰੇਅਰ ਗੁਰਦੁਆਰੇ ਵਿੱਚ ਜਿਹੜੀ ਅਰਦਾਸ ਸਾਡੀ, ਉਹਦੇ ਵਿੱਚ ਹਿਸਟਰੀ, ਅੱਧੀ ਹਿਸਟਰੀ ਆ, ਹਾਫ ਹਿਸਟਰੀ, ਸਾਡੀ ਕਥਾ ਵੀ ਹਾਫ ਹਿਸਟਰੀ ਆ। ਵਾਈ ਡੂ ਯੂ ਥਿੰਕ ਵੀ ਸਪੈਂਡ ਸੋ ਮਚ ਟਾਈਮ ਔਨ ਹਿਸਟਰੀ, ਸਿੱਖਾਂ ਦੇ ਵਿੱਚ, ਸਿੱਖੀ ਦੇ ਵਿੱਚ ਇੰਨਾ ਟਾਈਮ, ਵਾਈ ਦਾ ਮਚ ਟਾਈਮ ਸਿੱਖ ਹਿਸਟਰੀ 'ਤੇ ਕਰਦਾ ਆ, ਰੀਜ਼ਨ ਕੀ ਪਤਾ? ਇਹ 'ਤੇ ਵਿਚਾਰ ਕਰੂੰਗੀ ਬਦਲ ਜੋ ਠੁੱਕ ਬਾਅਦ ਆ। ਫਿਰ ਦੋ ਜਸਟ ਫਾਈਵ ਅਦਰ ਪੁਆਇੰਟਸ ਬਟ ਵੀ ਗੋ ਆਫਟਰਵਰਡ, ਸੋ ਸਪਿਰਿਚੁਅਲਿਟੀ, ਅਧਿਆਤਮਕਤਾ, ਸਪਿਰਿਚੁਅਲਿਟੀ, ਉਹਦੇ ਵਿੱਚ ਵਿੱਚ ਇਜ਼ ਮੈਂਸ਼ਨ ਐਕਸਪੀਰੀਅੰਸਿੰਗ ਵਾਹਿਗੁਰੂ, ਨੋਟ ਜਸਟ ਬਿਲੀਵਿੰਗ, ਇਕੱਲਾ ਮੰਨਣਾ ਨਹੀਂ ਵਾਹਿਗੁਰੂ ਹੈ, ਵਾਹਿਗੁਰੂ ਨੂੰ ਸੁਣਨਾ ਤਾਂ ਵਾਹਿਗੁਰੂ ਨੂੰ ਦੇਖਣਾ, ਟੂ ਸੀ ਵਾਹਿਗੁਰੂ ਐਂਡ ਟੂ ਹੇਅਰ ਵਾਹਿਗੁਰੂ, ਵਾਹਿਗੁਰੂ ਨੂੰ ਆਪਣੇ ਅੰਦਰ ਮਹਿਸੂਸ ਕਰਨਾ, ਅਨੁਭਵ ਕਰਨਾ, ਟੂ ਐਕਸਪੀਰੀਅੰਸ ਵਾਹਿਗੁਰੂ ਵਿਦਿਨ ਯੋਰ ਸੈਲਫ ਐਂਡ ਹੈਵਨ ਔਨ ਅਰਥ, ਇਸ ਦੁਨੀਆਂ ਨੂੰ ਸਵਰਗ ਬਣਾਉਣਾ। ਵਿਲ ਗੋ ਫਿਊ ਦੀਸ ਪੁਆਇੰਟਸ ਨੈਕਸਟ। ਸੱਚ ਅਤੇ ਪਿਆਰ, ਖਬ ਦਾ ਲਵ, ਲਵ ਐਂਡ ਟਰੂਥ ਬਾਅਦ 'ਚ ਕਰਦੇ ਹਾਂ। ਹਿਊਮਨ ਡਿਗਨਿਟੀ, ਜਿਹੜੇ ਇੱਕ ਮਨੁੱਖੀ ਸਨਮਾਨ ਜਾਂ ਕਦਰ, ਇਹਦੇ ਵਿੱਚ ਵੀ ਮੈਂਸ਼ਨਡ ਮੈਨ ਵਿਮੈਨ ਇਕੁਆਲਿਟੀ, ਰਿਸਪੈਕਟ ਬਦਰਸ, ਸਿੱਖਸ ਆਰ ਦੀ ਓਨਲੀ ਰਿਲੀਜਨ, ਪਰਹੈਪਸ ਬੁੱਧਿਜ਼ਮ ਕੁਡ ਬੀ ਆਲਸੋ, ਆਰ ਦ ਵਰਲਡ ਰਿਲੀਜਨਸ, ਇਫ ਯੂ ਪੁੱਟ ਕ੍ਰਿਸ਼ਚੈਨਿਟੀ, ਜੂਡਿਜ਼ਮ, ਇਸਲਾਮ, ਹਿੰਦੂਇਜ਼ਮ ਵੀ ਕਰ ਲਓ, ਉਹਨਾਂ ਵਿੱਚੋਂ ਸਿੱਖ ਇੱਕ ਧਰਮ ਹੈ, ਓਨਲੀ ਸਿੱਖ ਰਿਲੀਜਨ ਵਿਚ ਡਜ਼ ਨੋਟ ਹੈਵ ਐਨੀ ਫੋਰਮ ਆਫ ਸਲੇਵਰੀ, ਕਿਸੇ ਨੂੰ ਗੁਲਾਮ ਬਣਾਉਣਾ। ਇਨ ਦ ਬਾਈਬਲ ਯੂਲ ਫਾਈਂਡ ਰੈਗੂਲੇਸ਼ਨ ਆਫ ਸਲੇਵਰੀ, ਸਲੇਵ ਕਿੱਦਾਂ ਬਣਾਉਣੇ ਆ, ਕੀ ਕੰਡੀਸ਼ਨਸ ਵਿੱਚ ਉਹਨਾਂ ਨੂੰ ਰੱਖਣਾ ਆ, ਕੁਰਾਨ ਵਿੱਚ ਵੀ ਲੱਭਦਾ ਹੈ। ਬਿਕੋਜ਼ ਉਸ ਵੇਲੇ ਇਨ ਦ ਟਾਈਮਸ ਦੇ ਵਿੱਚ ਸਲੇਵਰੀ, ਉਹ ਤੋਂ ਹੁੰਦੇ ਸੀ ਗੁਲਾਮ, ਸੋ ਦੇ ਡਿਡਨਟ ਕੰਡੈਮ, ਦੇ ਸੈਡ ਹਾਊ ਟੂ ਵਰਕ ਵਿਦ ਦਿਸ। ਸਿੱਖ ਧਰਮ, ਸਿੱਖ ਰਿਲੀਜਨ ਇੱਕੋ ਜਿਹੜਾ ਸਲੇਵਰੀ ਹੈ ਨਹੀਂ, ਦੇ ਗੁਲਾਮ ਨਹੀਂ। ਵੇ ਆਫ ਲਾਈਫ, ਜੀਵਨ ਜਾਂਚ, ਪਰਫੈਕਟ, ਕੰਪੈਸ਼ਨ ਬੇਸਡ ਔਨ ਦਿਆ, ਤੌਲ ਧਰਮ, ਤੋ ਦਿਆ ਕਾ ਵਾਹਿਗੁਰੂ ਜੀ, ਤੌਲ ਧਰਮ ਦਿਆ ਕਾ ਪੂਤ। ਸੋ ਸਿੱਖੀ ਇਜ਼ ਬੇਸਡ ਔਨ ਕੰਪੈਸ਼ਨ, ਵਾਟਸ ਰਾਈਟ ਰੋਂਗ ਇਜ਼ ਬੇਸਡ ਔਨ ਕਾਈਂਡਨੈਸ, ਇਜ਼ ਸਮਥਿੰਗਸ ਨੋਟ ਕਾਈਂਡ, ਕੁਛ ਇਜ਼ ਦਿਆ ਨਹੀਂ, ਉਹ ਸੱਚ ਨਹੀਂ ਹੋ ਸਕਦਾ, ਕੌਮ ਬੀ ਫਰੋਮ ਗੋਡ, ਵਾਹਿਗੁਰੂ ਤੋਂ ਨਹੀਂ ਹੋ ਸਕਦਾ। ਐਂਡ ਦ ਯੂਨੀਵਰਸਲ ਮੈਸੇਜ, ਸਿੱਖੀ ਇਜ਼ ਫੋਰ ਐਵਰੀਬਡੀ। ਓਕੇ, ਸੋ ਮੈਂ ਸ਼ੁਰੂ ਕਰਦਾ, ਨੈ ਕੁਐਸਚਨ ਵਨ ਆਸਕ ਯੂ ਵਿਦ ਦ ਟਾਈਮ ਇਜ਼ ਗੋ ਇਜ਼, ਇਨ ਇੰਗਲਿਸ਼ ਹਿਸਟਰੀ, ਜਿਹੜੇ ਪੰਜਾਬ ਤੋਂ ਆਏ ਤੁਹਾਨੂੰ ਸ਼ਾਇਦ ਨਹੀਂ ਬਾਲ ਐਗਜ਼ਾਮਪਲ ਲੱਭੂਗਾ, ਜਿਹੜੇ ਇੱਥੇ ਬੋਰਨ ਹੈ ਦੱਸ ਦਿਓ, ਦੋਜ਼ ਆਰ ਬੋਰਨ ਹੇਅਰ ਆਰ ਮਾਈ ਬੀ ਬੈਟਰ। ਇੰਗਲਿਸ਼ ਹਿਸਟਰੀ ਵਿੱਚੋਂ ਕੌਣ ਰੋਲ ਮਾਡਲ ਆ ਇਨ ਦਿਸ ਕੰਟਰੀਜ਼ ਹਿਸਟਰੀ, ਰੋਲ ਮਾਡਲ, ਜਿਹੜੇ ਹੀਰੋਜ਼ ਆ, ਇੰਸਪੀਰੇਸ਼ਨ, ਜਿਹਦੇ ਵਿੱਚ ਸਾਨੂੰ ਜੀਵਨ ਸੇਧ ਮਿਲਦੀ ਵੀ ਗਿਆ, ਇੰਸਪੀਰੇਸ਼ਨ ਹੈਵ ਟੂ ਬੀ ਬੈਟਰ ਪੀਪਲ, ਠੀਕ ਹੈ ਜੀ। ਸੋ ਇੰਗਲਿਸ਼ ਹਿਸਟਰੀ ਵਿੱਚ ਕਿਹੜੇ ਹੀਰੋਜ਼ ਆ ਜਿਹਦੇ ਵਿੱਚ ਇਹ ਦੇ ਬਿਕਮ ਹੀਰੋਜ਼, ਰੋਲ ਮਾਡਲਸ, ਅਤੇ ਹਾਊ ਟੂ ਬੀ ਬੈਟਰ ਪੀਪਲ, ਠੀਕ ਹੈ ਜੀ, ਹਿਸਟਰੀ ਵਿੱਚ, ਇੰਗਲਿਸ਼ ਹਿਸਟਰੀ। ਗੋ, ਹਾਂਜੀ ਦੱਸੋ, ਸ਼ਾਊਟ, ਲੀਡਿੰਗ ਪਾਤੋ ਅਤੇ ਇਟਾਲੀਅਨ ਹੈ, ਹਾਂਜੀ, ਨੈਕਸਟ, ਹਾਂਜੀ, Winston Churchill, why is he inspirational to you? What did you do? No, he has to be inspirational. There's many people in history. He has to be inspirational, a role model. Anji.
So why was he inspirational? Why do you think he makes you a better person? Determination is your age. Okay, fair enough. If that's you think Winston Churchill is a role model, although he smoked lots of cigars as well. Hanji, anybody else? If you're born in this country, then the history pata honi chahiye. This is a subject. Shakespeare, Henry VIII, and his six wives. Hanji? Hanji? ਦੂਜੇ ਦਾ ਸਿਰ ਕੱਟ ਦਿੱਤਾ ਸੀ ਹੈਡ ਬਿਹੈਡਡ ਦੀ ਅਦਵਲ ਸੋ ਇਹਦੇ ਵਿੱਚ ਨੀ ਇਜ਼ ਨੋਟ ਵੈਰੀ ਗੁੱਡ ਤੁਸੀਂ ਇਸ ਕੰਟਰੀ 'ਚ ਬੋਰਨ ਹੋ ਕੇ ਯੂ ਬੋਰਨ ਹੇਅਰ ਐਂਡ ਯੂ ਸਟਰਗਲ ਟੂ ਫਾਈਂਡ ਐਂਡ ਯੂ ਨੀਡ ਟੂ ਹੈਵ ਜਸਟੀਫਿਕੇਸ਼ਨ ਆਈ ਕੈਨ ਸੇ ਐਨੀ ਨੇਮ ਬਟ ਯੂ ਹੈਵ ਟੂ ਜਸਟੀਫਿਕੇਸ਼ਨ ਹਾਂਜੀ ਰਾਜਨ ਸਿੰਘ ਹੀ ਇਜ਼ ਨੋਟ ਫਰਮ ਇੰਗਲੈਂਡ ਪੁੱਤ ਤੂੰ ਵੀ ਉੱਧਰ ਛਾਲ ਮਾਰ ਕੇ ਅਮਰੀਕਾ ਦੇ ਵਿੱਚ ਹਾਂਜੀ ਪੁੱਤ Time's up, by the way. Yeah, the time is gone. Anji, but I'll give you a chance because you're ahead of Anji. Achha, why was she inspirational to you? She was compassionate. Okay, fair enough. She did charity work. So we got Princess Diana Pups, somebody said. Achha. Why do we need heroes? Jere hero nahi hunde ya. ਇਹਨਾਂ ਵਿੱਚ ਸਾਨੂੰ ਜੀਵਨ ਸੇਧ ਮਿਲਦੀ ਆ ਹਾਊ ਟੂ ਬੀ ਬੈਟਰ ਪੀਪਲ ਟੂ ਲਰਨ ਸਮਥਿੰਗ ਵੀ ਲਰਨ ਫਰੋਮ ਸਟੋਰੀਜ਼ ਸੋ ਫਰੋਮ ਸਟੋਰੀ ਵੀ ਲਰਨ ਹਾਊ ਵੀ ਕੈਨ ਬੀ ਅ ਬੈਟਰ ਵਰਜਨ ਆਫ ਅਸ ਅਸੀਂ ਆਪਣੇ ਵਧੀਆ ਅਸੀਂ ਕਿੱਦਾਂ ਬਣ ਸਕਦੇ ਹਾਂ ਉਹਨਾਂ ਤੋਂ ਸਾਨੂੰ ਸੇਧ ਮਿਲਦੀ ਆ ਐਂਡ ਸੋ ਵੇਅਰ ਦੇ ਆਰ ਨੋਟ ਮੈਨੀ ਹੀਰੋਜ਼ ਰੀਅਲ ਹੀਰੋਜ਼ ਜਿੱਥੇ ਬਾਹਲੇ ਰੀਅਲ ਹੀਰੋ ਨਾ ਹੋਣ ਉੱਥੇ ਫਿਰ ਮਿਥਿਹਾਸ ਪੰਜਾਬੀ 'ਚ ਕਹਿੰਦੇ ਆ In English, we'll use the word legends, mythology, legends. Stories are made of people to give people role model. So this is King Arthur. Study kita school in King Arthur? The round table? No, achha. Achha, Robin Hood? Pata Robin Hood? Nottingham thought that they are based on Robin Hood. Achha. Whether they are real people, search kaalo, real people, they're not. There was probably somebody called Robin. ਕੋਈ ਬੰਦਾ ਹੈਗਾ ਸੀ ਕਿ ਆਥਰ ਪਰ ਉਹ ਜੋ ਸਟੋਰੀ 'ਚ ਉਹ ਨਹੀਂ ਹੈ ਇਟਸ ਨੋਟ ਦ ਸੇਮ ਐਜ਼ ਅ ਸਟੋਰੀ ਬਟ ਦ ਸਟੋਰੀ ਇਜ਼ ਮੇਡ ਟੂ ਲਰਨ ਫਰੋਮ ਸਮਝ ਆ ਗਈ ਸੋ ਦੈਟਸ ਵਾਈ ਸਟੋਰੀਜ਼ ਆਰ ਮੇਡ ਕੰਟਰੀਜ਼ ਲੋਕਾਂ ਨੇ ਸਟੋਰੀਆਂ ਬਣਾਈਆਂ ਕਿਉਂਕਿ ਰੀਅਲ ਹੀਰੋਜ਼ ਜਿੱਥੇ ਸੀ ਫਿਰ ਦੇ ਆਰ ਮੇਡ ਸਟੋਰੀਜ਼ ਟੂ ਗਿਵ ਸਮ ਮੋਰ ਇੰਸਪੀਰੇਸ਼ਨ ਗਾਈਡੈਂਸ ਅੱਛਾ ਲਾਸਟ ਵਨ ਬਿਕੋਜ਼ ਤੁਸੀਂ ਇੱਕ ਦੋ ਓਲਰੇਡੀ ਕਹਿ ਚੁੱਕੇ ਸੀ ਯੂ ਓਲਰੇਡੀ ਮੈਂਸ਼ਨ ਜੋ ਜਵਾਸ਼ ਨੇ ਹਾਂਜੀ ਪੁੱਤ ਹਿਸਟਰੀ ਆ ਹਾਂ ਠੀਕ ਹੈ ਹੁਣ ਤਾਂ ਟਾਈਮਸ ਅਪ ਪੁੱਤ ਹਜੇ ਉੱਥੇ ਤੱਕ ਹੀ ਵਾਹਿਗੁਰੂ ਮੂਵ ਫੋਰਵਰਡ ਨਾ ਮੂਵ ਫੋਰਵਰਡ ਅੱਛਾ ਨੈਕਸਟ ਵਨ ਇਜ਼ ਅਮੈਰੀਕਨ ਹਿਸਟਰੀ ਨਾ ਦਿਸ ਇਜ਼ ਅ ਬਿਟ ਹਾਰਡਰ ਇੰਗਲਿਸ਼ ਹਿਸਟਰੀ ਬਹੁਤ ਵੱਡਾ ਹੈ ਇਟਸ ਵੈਰੀ ਲੌਂਗ ਜਿਹੜੇ ਇੰਗਲਿਸ਼ ਹਿਸਟਰੀ ਆ ਠੀਕ ਹੈ ਹਾਂਜੀ ਉਹ ਫੀ ਸਮ ਹਿਜ਼ ਜਰਮਨ ਅੱਛਾ ਧਿਆਨ ਰੱਖੋ ਜੀ ਬੋਲੋ ਵਾਹਿਗੁਰੂ American history of 1 minute jira vich koi hero hai jira vich inspiration why was he done to you as your role model oh hero unne was he done that he's your role model in show baki bande bhi answer dena hai edda the first president gurdwara da vi par hero ban jo sare da rab acha ਅੱਛਾ ਹਾਂਜੀ ਪੁੱਤ ਤੁਸੀਂ ਦੱਸੋ ਇੱਕ ਮਿੰਟ ਹਾਂਜੀ ਬਲੂ ਬੂ ਪਟਕੋ ਹਾਂਜੀ ਹਾਂਜੀ ਬਰਾਕ ਓਬਾਮਾ ਅੱਛਾ ਵਾਈ ਇਜ਼ ਹੀ ਅ ਹੀਰੋ ਰੋਲ ਮਾਡਲ ਠੀਕ ਆ ਨਹੀਂ ਠੀਕ ਆ ਹਾਂਜੀ I think for him it might be because he was the first black president that showed from slavery that they became presidents. You know? It's a good inspiration. Theek hai ji. Haan ji Kardar Singh. He's president again. Tusi Donald Trump di photo kar rakhi hai.
ਹੀਰੋ ਦਾ ਮਤਲਬ ਹੁੰਦਾ ਤੁਸੀਂ ਉਹਦੀ ਫੋਟੋ ਇੱਦਾਂ ਸਮਝ ਲੈ ਸਰ ਹੀਰੋ ਮੀਨਸ ਯੂ ਪੁੱਟ ਇਸ ਪਿਕਚਰ ਇਨ ਯੂਰ ਬੈਡਰੂਮ ਠੀਕ ਹੈ ਇਹ ਹੀਰੋ ਹੁੰਦਾ ਆਹ ਹੁਣ ਚੇਂਜ ਹੋ ਗਏ ਤੁਸੀਂ ਪਹਿਲਾਂ ਹੀਰੋ ਕਹਿੰਦੇ ਤੁਸੀਂ ਤਾਂ ਰੱਬੀ ਰੱਖ ਸਹਾ ਕਹਿੰਦੇ ਹੀਰੋ ਬਈ ਨੋ ਵੀ ਨੀਡ ਪੁੱਟ ਇਸ ਫੋਟੋ ਇਨ ਯੂਰ ਬੈਡਰੂਮ ਹਾਂਜੀ ਲਾਸਟ ਟਾਈਮ ਰਹਿ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਸੀਰੀਅਸਲੀ ਮੈਂ ਤਾਂ ਭਾਅ ਜੀ ਬੜੀ ਵਰਿੰਗ ਸਿਚੁਏਸ਼ਨ ਆ ਕੈਨ ਯੂ ਇਮੈਜਿਨ ਕੱਲ ਨੂੰ ਇਹ ਸਿੰਘ ਸਭਾ ਗੁਰਦੁਆਰੇ ਦੇ ਕਮੇਟੀ ਬਣਨੇ ਤਾਂ ਡੋਨਲਡ ਟਰੰਪ ਦੀ ਫੋਟੋ ਲਾ ਦੇਣ ਇਜ਼ ਅ ਰੋਲ ਮਾਡਲ ਵੈਰੀ ਇੰਸਪੀਰੇਸ਼ਨਲ ਹੀ ਬਿਕੇਮ ਪ੍ਰੈਜ਼ੀਡੈਂਟ ਟਵਾਈਸ ਸਮ ਗੁਰਦੁਆਰਾ ਪ੍ਰਧਾਨ ਬਿਕਮ ਪ੍ਰੈਜ਼ੀਡੈਂਟ ਥ੍ਰੀ ਟਾਈਮਸ ਸੋ ਯੂ ਮਾ ਵੀ ਹੈਵ ਦੈਟ ਪਿਕਚਰ ਅਪ ਚਲੋ ਮੈਂ ਮੂਵਿੰਗ ਅਪ ਕਿਸੇ ਆਪਣਾ ਟੋਪਿਕ ਨਹੀਂ ਆਪਣਾ ਟੋਪਿਕ ਨਹੀਂ ਹਾਂ ਜੇ ਨਹੀਂ ਸਾਰੀ ਰਾਤ ਰਹਿਣ ਸਫਾਈ ਹੁੰਦੀ ਤਾਂ ਮੈਂ ਤੁਹਾਨੂੰ ਕੁਸ਼ਚਨ ਪੁੱਛੀ ਜਾਵਾਂ ਹੁਣ ਮੈਂ ਹੈਗੇ ਮੇਰੇ ਕੋਲ ਅੱਧਾ ਘੰਟਾ ਮੈਂ ਤੁਹਾਡੇ ਕੋਲ ਠੀਕ ਹੈ ਜੀ ਸੋ ਮੈਂ ਟਾਈਮ ਸੋਰੀ ਬੋਲੋ ਵਾਹਿਗੁਰੂ ਹਾਂ ਧਿਆਨ ਰੱਖੋ ਬਹੁਤ ਵਾਹਿਗੁਰੂ ਅੱਛਾ ਇਹ ਹੈਗੇ ਆ ਜਿਹੜੇ ਕਾਰਟੂਨ ਦੇ ਨਹੀਂ ਜਿਹੜੇ ਹੀਰੋ ਬਣੇ ਹੁੰਦੇ ਆ ਬਿਕੋਜ਼ ਸੁਪਰਮੈਨ ਸਪਾਈਡਰਮੈਨ ਬੈਟਮੈਨ ਦੇ ਆਰ ਨੋਟ ਮੇਡ ਫਰੋਮ ਵਿਦਆਊਟ ਐਨੀ ਰੀਜ਼ਨ ਇਹਨਾਂ ਦਾ ਵੀ ਰੀਜ਼ਨ ਹੈਗਾ ਆ ਦੇ ਆਰ ਟੀਚਿੰਗ ਯੂ ਮੋਰਲਸ ਨੈਤਿਕਤਾ ਤੁਹਾਨੂੰ ਸਿਖਾਲਦੇ ਆ ਕਿੱਦਾਂ ਚੰਗਾ ਇਨਸਾਨ ਬਣਨਾ ਸੱਚ ਲਈ ਖੜਨਾ ਟੂ ਸਟੈਂਡ ਫੋਰ ਦ ਟਰੂਥ ਡਰਨਾ ਨਹੀਂ ਨੋਟ ਟੂ ਬੀ ਸਕੈਡ ਓਵੇਜ਼ ਟੂ ਪ੍ਰੋਟੈਕਟ ਅਦਰਸ ਟੂ ਬੀ ਹੈਲਪਫੁਲ ਲੋਕਾਂ ਦੀ ਮਦਦ ਕਰਨੀ ਇਹਦੇ ਵਿੱਚ ਬਹੁਤ ਸੋਹਣੀ ਸਟੋਰੀਜ਼ ਮਿਲਦੀਆਂ ਦੈਟਸ ਦ ਰੀਜ਼ਨ ਵਿਦ ਦ ਬੈਕਗਰਾਊਂਡ ਫੋਰ ਸੁਪਰ ਹੀਰੋਜ਼ ਵਿਚ ਇਜ਼ ਕਾਰਟੂਨਸ ਨਾਓ ਇਫ ਯੂ ਗੋ ਟੂ ਸਿੱਖ ਹਿਸਟਰੀ ਵੀ ਡੋਂਟ ਨੀਡ ਟੂ ਮੇਕ ਅਪ ਕਾਰਟੂਨ ਹੀਰੋਜ਼ ਮੈਂ ਹੀਰੋ ਮੀਨਸ ਯੂ ਪੀਪਲ ਯੂਜ ਪਿਕਚਰ ਪੁੱਟ ਅਪ ਇਨ ਯੋਰ ਔਨ ਯੋਰ ਵਾਲ ਹੀਰੋ ਉਹ ਹੁੰਦਾ ਜਿਹਨਾਂ ਦੀ ਫੋਟੋ ਤੁਸੀਂ ਟੰਗਣੋਂ ਤਿਆਰ ਆ ਠੀਕ ਆ ਜੀ ਤਾਂ ਕੋਈ ਆਵੇ ਘਰ ਤੁਸੀਂ ਕਹਿੰਦਾ ਆਈ ਐਮ ਪ੍ਰਾਊਡ ਦਿਸ ਪਿਕਚਰ ਇਜ਼ ਦੈ ਦਿਸ ਪਿਕਚਰ ਮੇਕਸ ਮੀ ਰਿਮਾਈਂਡ ਮੀ ਟੂ ਬੀ ਅ ਬੈਟਰ ਵਰਜ਼ਨ ਆਫ ਮੀ ਇਹ ਯਾਦ ਰੱਖਣਾ ਹੀਰੋ ਇੱਦਾਂ ਨਹੀਂ ਹੁੰਦਾ ਕਿਸੇ ਦਾ ਹੀਰੋ ਆ ਹੈ ਨਾ ਹੁਣ ਤੁਸੀਂ ਪ੍ਰਿੰਸਸ ਡਾਇਨਾ ਕਿਹਾ ਆ ਤੁਹਾਡੇ ਕੋਲ ਪ੍ਰਿੰਸਸ ਡਾਇਨਾ ਦੀ ਫੋਟੋ ਘਰ ਆ ਗਈ ਬਿਕੋਜ਼ ਪ੍ਰਿੰਸ ਡਾਇਨਾ ਇਸ ਪਿਕਚਰ ਹਾਊਸ ਨਾ ਆਪਣੇ ਬੈਡਰੂਮ ਵਿੱਚ ਸੋਚਣ ਦੀ ਗੱਲ ਆ ਸੋ ਇਟਸ ਈਜ਼ੀ ਟੂ ਸੇ ਪਰ ਸੀਰੀਅਸ ਥੋੜ੍ਹਾ ਲੈਣਾ ਆ ਸੋ ਹੀਰੋ ਇਜ਼ ਦੈਟ ਪਰਸਨ ਵਿੱਚ ਇਜ਼ ਯੂ ਹੈਵ ਵਿਲਿੰਗ ਟੂ ਪੁੱਟ ਦ ਪਿਕਚਰ ਅਪ ਹੁਣ ਸਿੱਖੀ ਦੇ ਵਿੱਚ ਇਫ ਯੂ ਲੁੱਕ ਐਟ ਸਿੱਖ ਹੀਰੋਜ਼ ਸਮਬਡੀ ਹੂਜ਼ ਪਿਕਚਰ ਯੂ ਆਰ ਵਿਲਿੰਗ ਟੂ ਪੁੱਟ ਅਪ ਇਨ ਯੋਰ ਹਾਊਸ ਤੁਸੀਂ ਆਪਣੇ ਘਰ ਵਿੱਚ ਉਹਨਾਂ ਦੀ ਫੋਟੋ ਟੰਗਣ ਨੂੰ ਤਿਆਰ ਆ ਐਂਡ ਯੂ ਪ੍ਰਾਊਡਲੀ ਵਿਲ ਸੇ ਦਿਸ ਪਰਸਨ ਇਜ਼ ਅ ਹੀਰੋ ਫੋਰ ਮੀ ਠੀਕ ਆ ਜੀ ਸਿੱਖ ਹਿਸਟਰੀ ਸ਼ੁਰੂ ਕਰਦੇ ਆ ਸੋ ਵੀ ਸਟਾਰਟ ਵਨ ਮਿੰਟ ਤੁਸੀਂ ਸ਼ੁਰੂ ਕਰੋ ਹਾਂਜੀ ਦੱਸੋ ਸਿੱਖ ਹਿਸਟਰੀ ਤੋਂ ਬਾਬਾ ਦੀਪ ਸਿੰਘ ਜੀ ਹਾਂਜੀ ਬੰਦਾ ਸਿੰਘ ਜੀ ਬਹਾਦਰ ਭਾਈ ਤਾਰੂ ਸਿੰਘ ਜੀ ਦੱਸੀ ਬੋਲੀ ਜਾਓ ਛੋਟੇ ਸਾਹਿਬਜ਼ਾਦੇ ਚਾਰ ਹੋ ਗਏ ਹਾਂਜੀ ਹਾਂਜੀ ਬੋਲੀ ਜਾਓ ਜੀ ਅੰਤਰ ਰਾਜਨ ਸਿੰਘ ਹੈ ਹਰੀ ਸਿੰਘ ਨਲੂਆ ਅੱਛਾ ਹਾਂਜੀ ਬੇਬੀ ਹਰਸ਼ਰਨ ਕੌਰ ਜੀ ਭਾਈ ਦਿਆ ਸਿੰਘ ਜੀ ਠੀਕ ਹੈ ਜੀ ਹਾਂਜੀ ਭਾਈ ਘਨੱਈਆ ਜੀ ਹਾਂਜੀ ਭਾਈ ਮਰਦਾਨਾ ਜੀ ਹਾਂਜੀ ਹਾਂਜੀ ਪੁੱਤ ਤੁਸੀਂ ਰਾਜਨ ਸਿੰਘ ਗੁਰੂ ਨਾਨਕ ਦੇਵ ਜੀ ਜੇ ਨਹੀਂ ਤੁਸੀਂ ਥੋੜ੍ਹੇ ਜਿਹੇ ਕਲੈਵਰ ਹੁੰਦੇ ਤੁਸੀਂ ਕਹਿ ਰਹੇ ਸੀ ਦਸ ਪਾਤਸ਼ਾਹੀਆਂ ਅਟੈਂਡ ਹੋ ਜਾਂਦੇ ਸੀ ਪੰਜ ਪਿਆਰੇ ਫਾਈਵ ਹੋ ਗਏ ਹਾਂਜੀ ਮਾਈ ਭਾਗੋ ਜੀ ਚਲੋ ਟਾਈਮ ਹੋ ਗਿਆ ਆਪਣਾ ਠੀਕ ਹੈ ਜੀ ਅੱਛਾ ਮੇਰੇ ਕੋਲ ਨਹੀਂ ਟਾਈ ਆਈ ਡੋਂਟ ਹੈਵ ਦ ਸਪੇਸ ਟੂ ਐਡ ਪਿਕਚਰਸ ਮੇਰੇ ਕੋਲ ਸਪੇਸ ਹੈ ਨਹੀਂ ਇਹ ਮੈਂ ਕਿਸੇ ਯੂਨੀਵਰਸਿਟੀ ਵਿੱਚ ਆਈ ਵਾਜ਼ ਡੂਇੰਗ ਦ ਸੇਮ ਟੋਕ ਤਾਂ ਉੱਥੇ ਨਹੀਂ ਮੈਂ ਕਿਹਾ ਸੀ ਕਿ ਤੁਸੀਂ ਗੋ ਵਨ ਮਿਨਟ ਤਾਂ ਤੁਸੀਂ ਦੱਸਣਾ ਆ ਆਈ ਕੈਪਟ ਰਾਈਟਿੰਗ 60 ਨੇਮਸ ਆ ਗਏ ਇਨ ਵਨ ਮਿਨਟ ਇਮੈਜਿਨ ਦਾ ਆਈ ਜਾਂਦੇ ਸੀ ਕਿੰਨੀ ਵਧੀਆ ਇਹ ਮੇਡ ਅਪ ਨਹੀਂ ਦੇ ਨਾ ਮੇਡ ਅਪ ਰੀਅਲ ਆ ਸੋਚਣ ਦੀ ਗੱਲ ਆ ਵੀ ਡੋਂਟ ਨੀਡ ਟੂ ਮੇਕ ਅਪ ਸਟੋਰੀਜ਼ ਵੀ ਹੈਵ ਰੀਅਲ ਹੀਰੋਜ਼ ਪੀਪਲ ਹੂਜ਼ ਪਿਕਚਰ ਯੂ ਵੁੱਡ ਪੁੱਟ ਇਨ ਯੋਰ ਹਾਊਸ ਇਨ ਸਾਰਿਆਂ ਵਿੱਚੋਂ ਆਈ ਵੁੱਡ ਹੈਪਲੀ ਪੁੱਟ ਐਨੀ ਆਫ ਦੈ ਪਿਕਚਰ ਇਨ ਮਾਈ ਹਾਊਸ ਠੀਕ ਆ ਜੀ ਇਹਨਾਂ ਵਿੱਚ ਤੁਸੀਂ ਵੀ ਮੈਨੂੰ ਲੱਗਦਾ ਜਿਵੇਂ ਇਫ ਯੂ ਨੋ ਹਿਊ ਦੇ ਆ ਹੈਪੀਲੀ ਤੁਸੀਂ ਖੁਸ਼ੀ ਖੁਸ਼ੀ ਵਿੱਚ ਕਹਿਣਗੇ ਇਹਨਾਂ ਦੀ ਫੋਟੋ ਆਪਣੇ ਅਸੀਂ ਆਪਣੇ ਘਰ ਜ਼ਰੂਰ ਟੰਗੂਗੇ ਤਾਂ ਗੁਰਦੁਆਰੇ ਵਿੱਚ ਵੀ ਟੰਗੂਗੇ ਤੁਸੀਂ ਇਹ ਹੁੰਦਾ ਹੀਰੋ ਜਿਹੜਾ ਇੱਕ
ਸਿਆਣੇ ਬੰਦੇ ਨੇ, ਅ ਵਾਈਸ ਪਰਸਨ ਸੈਡ, ਹਿਸਟਰੀ ਇਜ਼ ਰਿਫਲੈਕਟਿਵ ਆਫ ਅਵਰ ਰਿਲੀਜਨ, ਇਸ ਰੇਸ ਐਂਡ ਦ ਐਕਸ਼ਨਸ ਐਂਡ ਲਵ ਆਫ ਦੈਟ ਫੇਥ। ਇਤਿਹਾਸ ਕਿਸੇ ਧਰਮ, ਉਸ ਦੇ ਲੋਕਾਂ ਅਤੇ ਆਪਣੇ ਧਰਮ ਦੇ ਪਿਆਰ ਵਿੱਚ ਕੀਤੇ ਉਹਨਾਂ ਦੇ ਕਰਮਾਂ ਦਾ ਦਰਪਣ ਹੁੰਦਾ ਹੈ। ਰਿਫਲੈਕਸ਼ਨ, ਦਰਪਣ, ਕਿੰਨੀ ਵਧੀਆ ਗੱਲ ਆ। ਇਮੈਜਿਨ, ਹੁਣ ਸੋਚੋ, ਅਸੀਂ ਅਰਦਾਸ, ਆਵਰ ਅਰਦਾਸ, ਆਵਰ ਪ੍ਰੇਅਰ ਇਜ਼ ਹਾਫ ਹਿਸਟਰੀ। ਕਿਉਂ? ਆਵਰ ਕਥਾ, ਆਵਰ ਲੈਕਚਰਸ ਇਨ ਗੁਰਦੁਆਰਾ, ਹਾਫ ਹਿਸਟਰੀ। ਵਾਈ? ਬਿਕੋਜ਼ ਵੀ ਗੋਟ ਸਮਥਿੰਗ ਟੂ ਬੀ ਪ੍ਰਾਊਡ ਆਫ, ਸਮਥਿੰਗ ਵਿਚ ਸ਼ੋਅ ਸਿੱਖੀ ਇਨ ਐਕਸ਼ਨ। ਸਾਨੂੰ ਚ ਸੇਧ ਮਿਲਦੀ ਹੈ, ਵੀ ਗੈਟ ਇੰਸਪੀਰੇਸ਼ਨ। ਚਲੋ, ਇਹ ਆਪਣਾ ਪਹਿਲਾ ਪੁਆਇੰਟ ਸੀ, ਠੀਕ ਹੈ। ਹਿਸਟਰੀ, ਧਰਮ ਦਾ ਮੁੱਖ ਮਕਸਦ ਕੀ ਹੈ? ਵਟ ਇਜ਼ ਦ ਮੇਨ ਗੋਲ ਆਫ ਰਿਲੀਜਨ? ਮੈਂ ਅੱਗੇ ਮੈਨੂੰ ਟੂ ਆਪਸ਼ਨਸ ਹੈ, ਇਹ ਤਾਂ ਦੋ ਹੈਗੇ ਆ। ਹੁਣ ਇੱਕ ਹੈਗਾ ਦਾ ਵੀ ਆਰ ਡੂਇੰਗ ਐਵਰੀਥਿੰਗ ਸੋ ਵੈਨ ਆਈ ਡਾਈ, ਜਦੋਂ ਮੈਂ ਮਰਨਾ ਨਹੀਂ, ਮੇਰਾ ਮਰਨ ਤੋਂ ਬਾਅਦ ਮੇਰਾ ਅਗਲਾ ਚੰਗਾ ਹੋ ਜਾਵੇ, ਦਾ ਮਾਇਆ। ਸੋ ਐਵਰੀਥਿੰਗ ਵੀ ਡੂ, ਯੂ ਕਮ ਟੂ ਗੁਰਦੁਆਰਾ ਟੂਡੇ, ਮੈਂ ਕਿਹਾ ਵਾਈ ਵੀ ਕਮ ਟੂ ਖਾਲਸਾ ਕਲੱਬ, ਬਿਕੋਜ਼ ਵੈਨ ਆਈ ਡਾਈ ਆਈ ਨੀਡ ਅ ਬੈਟਰ ਲਾਈਫ, ਠੀਕ ਹੈ ਜੀ। ਆਈ ਸੈਡ, ਵਾਈ ਡਿਡ ਯੂ ਡੂ ਰਹਿਰਾਸ ਆਫ ਦਾ ਪਾਰਟ ਟੂਡੇ? ਜੇ ਰਹਿਰਾਸ ਕੀਤਾ ਤਾਂ ਮੈਂ ਕਿਉਂ ਕੀਤਾ? ਤੁਸੀਂ ਕਹਿੰਦੇ ਮੇਰਾ ਮੇਨ ਇਹੀ ਆ ਫਿਰ ਮਰਨ ਤੋਂ ਬਾਅਦ, ਆਈ ਆਈ ਵਾਂਟ ਲੋਟਸ ਆਫ ਥਿੰਗਸ, ਵੈਨ ਆਈ ਡਾਈ ਆਈ ਵਾਂਟ ਲੋਟਸ ਆਫ ਥਿੰਗਸ, ਵੈਨ ਆਈ ਇਨ ਵੈਨ ਆਫਟਰ ਇਨ ਮਾਈ ਆਫਟਰ ਲਾਈਫ। ਸੋ ਕੁਡ ਬੀ ਐਂਡਲੈਸ ਫੂਡ, ਜਿੰਨਾ ਮਰਜ਼ੀ ਖਾਓ ਪੀਓ, ਉੱਥੇ ਸ਼ਰਾਬ ਪੀ ਲਓ। ਇਹ ਕਹੇਗਾ ਜਿੰਨਾ ਮਰਜ਼ੀ ਵੈਲਥ, ਧਨ ਦੌਲਤ ਐਂਡ ਫਿਜ਼ੀਕਲ ਪਲੈਜਰਸ ਜੋ ਤੁਸੀਂ ਇੰਜੋਏ ਕਰਦੇ ਆ, ਯੂ ਹੈਵ ਆਲ ਆਫ ਦੈਟ ਆਫਟਰ ਯੂ ਡਾਈ। ਦੱਸ, ਇਹ ਇਹ ਇੱਕ ਮੋਟੀਵੇਸ਼ਨ ਆ, ਵਿਚ ਫਿਲੋਸਫੀ ਪੀਪਲ ਦਾ ਇਜ਼ ਅ ਮੋਟੀਵੇਸ਼ਨ, ਤਾਂ ਆਈ ਐਮ ਡੂਇੰਗ ਡੂਇੰਗ ਦਿਸ ਸੋ ਦਾ ਵੈਨ ਆਈ ਡਾਈ, ਮੈਂ ਮਰਨ ਤੋਂ ਬਾਅਦ ਮੈਨੂੰ ਕੁਛ ਮਿਲੂਗਾ। ਮੈਂ ਆਈ ਐਮ ਟੋਕਨ ਅਬਾਊਟ ਮੇਨ, ਸਿੱਖੀ ਦੇ ਵਿੱਚ ਵੀ ਇਸ ਮੈਂਸ਼ਨ ਗੁਰਬਾਣੀ ਵਿੱਚ, ਦ ਐਵਰੀ ਐਕਸ਼ਨ ਐਜ ਕੋਨਸੀਕੁਐਂਸ, ਹਰੇਕ ਕਰਮ ਦਾ ਫਲ ਮਿਲਦਾ ਆ, ਅਤੇ ਇੱਥੇ ਵੀ ਮਿਲਦਾ ਇਨ ਦਿਸ ਲਾਈਫ ਐਂਡ ਦ ਨੈਕਸਟ, ਗੁਰਬਾਣੀ ਵਿੱਚ ਆਉਂਦਾ। ਪਰ ਆਵਾ ਜਿਹੜਾ ਫੋਕਸ ਹੈਗਾ, ਮੇਨ ਗੋਲ, ਮੇਨ ਓਬਜੈਕਟਿਵ, ਮਕਸਦ ਜਿਹੜਾ ਆ, ਅਦਰ ਵਨ ਇਜ਼ ਦਾ ਮਾਈ ਲਾਈਫ ਚੇਂਜਿਸ ਹੇਅਰ, ਮੇਰੀ ਇੱਥੇ ਜ਼ਿੰਦਗੀ ਬਦਲ ਜਾਵੇ, ਇੱਕ ਇਹ ਮੋਟੀਵੇਸ਼ਨ ਆ ਮੇਨ। ਸਮਨ ਸੈਜ਼, ਵਾਈ ਡਿਡ ਯੂ ਰਹਿਰਾਸਾ ਦਾ ਪਾਰਟ ਟੂਡੇ? ਕਹਿੰਦਾ ਆਈ ਵਾਂਟ ਅ ਬੈਟਰ ਲਾਈਫ, ਇੱਥੇ ਮੈਂ ਜ਼ਿਆਦਾ ਵਧੀਆ ਜ਼ਿੰਦਗੀ ਚਾਹੁੰਦਾ ਆ, ਮੈਂ ਚਾਹੁੰਦਾ ਮੇਰੀ ਜ਼ਿੰਦਗੀ ਹੋਰ ਵਧੀਆ ਬਣ ਜਾਵੇ। ਵਾਈ ਡੂ ਯੂ ਕਮ ਟੂ ਦਾ ਗੁਰਦੁਆਰਾ? ਬਿਕੋਜ਼ ਆਈ ਵਾਂਟ ਮਾਈ ਫੈਮਿਲੀ ਲਾਈਫ ਟੂ ਬਿਕਮ ਬੈਟਰ ਹੇਅਰ, ਇੱਥੇ ਇੱਥੇ ਦੀ ਲਾਈਫ, ਦੈਟਸ ਮੇਨ ਮੋਟੀਵੇਸ਼ਨ ਆ। ਉਹਦੇ ਵਿੱਚ ਕੀ ਆ, ਕੁਛ ਨੂੰ ਪੁੱਛੋ, ਕਹਿੰਦੇ ਆਈ ਵਾਂਟ ਆਨੰਦ, ਇੱਥੇ ਮੈਂ ਲਿਖਿਆ ਇਨਰ ਜੋਏ, ਆਨੰਦ। ਆਨੰਦ ਮੀਨਸ ਆ ਡੀਪ, ਦਿਸ ਹੈਪੀਨੈਸ ਐਂਡ ਦਿਸ ਇਨਰ ਜੋਏ, ਆਨੰਦ, ਸਕੂਨ, ਕੰਟੈਂਟਮੈਂਟ, ਏ ਰੀਅਲ ਰਿਲੇਸ਼ਨਸ਼ਿਪ ਵਿਦ ਵਾਹਿਗੁਰੂ। ਆਈ ਐਮ ਨੋਟ ਪ੍ਰੇਇੰਗ ਟੂ ਵਾਹਿਗੁਰੂ ਵਿਚ ਇਜ਼ ਵੈਰੀ ਫਾਰ, ਜਿਹੜਾ ਬਹੁਤ ਦੂਰ ਇਨ ਦ ਸਕਾਈ, ਮੈਂ ਵਾਹਿਗੁਰੂ ਨੇ ਰਿਲੇਸ਼ਨਸ਼ਿਪ ਬਣਾ ਲਿਆ, ਬੈਠ ਕਿਸੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਯੂ ਆਰ ਮਾਈ ਡੈਡ, ਯੂ ਆਰ ਮਾਈ ਮੰਮ, ਵਾਹਿਗੁਰੂ ਜੀ। ਆਈ ਕੈਨ ਸੇ ਟੂ ਵਾਹਿਗੁਰੂ ਜੀ, ਤੁਸੀਂ ਮੇਰੇ ਫਰੈਂਡ ਆ। ਆਈ ਕੈਨ ਸੇ ਟੂ ਵਾਹਿਗੁਰੂ ਜੀ, ਯੂ ਆਰ ਮਾਈ ਬਿਲਵਡ, ਮੇਰਾ ਪਿਆਰਾ, ਮਾਈ ਲਵਲੀ। ਦਿਸ ਇਜ਼ ਦ ਰਿਲੇਸ਼ਨਸ਼ਿਪ ਸਿੱਖੀ ਜਿਹੜੀ ਸਾਨੂੰ ਆਫਰ ਕਰਦੀ। ਇੱਕ ਆ ਵੈ ਯੂ ਕੈਨ ਹੈਵ ਐਂਡਲੈਸ ਪਲੈਜਰਸ, ਜੋ ਵੀ ਤੁਹਾਡਾ ਮਨ ਵਿੱਚ ਇੱਛਾ, ਤੁਹਾਨੂੰ ਇੱਛਾ ਸਾਰੀਆਂ ਪੂਰੀਆਂ ਹੋ ਜਾਂਦੀਆਂ। ਐਂਡ ਵਨ ਇਜ਼ ਵੈ ਯੂ ਕੰਕਰ ਯੂਰ ਪਲੈਜਰਸ, ਯੂਰ ਡਿਜ਼ਾਇਰਸ, ਐਂਡ ਯੂ ਬਿਕਮ ਦ ਬੈਸਟ ਆਫ ਯੂ ਯੂ ਕੈਨ ਬੀ। ਸਾਰਿਆਂ ਦਾ ਬੈਸਟ ਇੱਕੋ ਜਿਹਾ ਨਹੀਂ, ਆ ਸਕੂਲ ਨਾ ਐਵਰੀਬਡੀ ਕੈਨ ਬੀ ਦ ਸੇਮ, ਦੁਨੀਆਂ ਵਿੱਚ ਵੀ ਸਾਰੇ ਸੇਮ ਨਹੀਂ ਹੋ ਸਕਦੇ। ਸਮਬਡੀ ਇਜ਼ ਬੈਸਟ ਐਂਡ ਯੋਰ ਬੈਸਟ ਵਿਲ ਬੀ ਡਿਫਰੈਂਟ, ਹਰੇਕ ਦਾ ਆਪਣਾ ਆਪਣਾ, ਜਿਹੜਾ ਸਭ ਤੋਂ ਵਧੀਆ ਤੁਸੀਂ ਆਪਣਾ ਬਣਨਾ, ਉਹ 'ਚ ਥੋੜ੍ਹਾ ਫਰਕ ਹੋ ਸਕਦਾ ਹੈ। ਸੋ ਇਹਦੇ ਵਿੱਚ ਜਿਹੜਾ ਆ ਸਿੱਖੀ, ਇਜ਼ ਵਾਟਸ ਦ ਮੇਨ ਗੋਲ ਆਫ ਸਿੱਖੀ, ਆਫਟਰ ਡੈਫ ਉਹ ਇੱਥੇ, ਮੇਨ ਗੋਲ ਦੋਨੋਂ ਮਿਲਦੇ ਆ, ਪਰ ਮੇਨ ਕਿਹੜਾ ਫੋਕਸ ਹੋਣਾ ਚਾਹੀਦਾ? ਇੱਥੇ। ਹੁਣ ਅਸੀਂ ਵਿਚਾਰ ਕਰੂੰ ਮੇਰੇ ਬਾਰੇ ਗੁਰਬਾਣੀ ਵਿੱਚ, ਠੀਕ ਆ ਜੀ। ਇਹ ਆਉਂਦਾ ਸ੍ਰੀ ਸੁਖਮਨੀ ਸਾਹਿਬ ਵਿੱਚੋਂ, ਸਹਿ ਸਕਟੇ ਲੱਖ ਕੋਠ ਤਾਵੈ, ਬੋਲੋ ਜੀ, ਤ੍ਰਿਪਤ ਨ ਆਵੇ ਮਾਇਆ ਪਾਛੈ ਪਾਵੈ। ਬੰਦਾ ਬਹੁਤ ਕੁਛ ਕਮਾ ਲਵੇ, ਯੂ ਅਰਨ ਲੋਟਸ ਐਂਡ ਲੋਟਸ, ਠੀਕ ਹੈ ਜੀ, ਆਈ ਹੈਵ ਗੈਦਰਡ ਲੋਟਸ, ਕਹਿ ਰਹੇ ਬਹੁਤ ਇਕੱਠਾ ਪੇ ਕਰ ਲਿਆ ਤੁਸੀਂ ਵੈਲਥ, ਸੋ ਯੂ ਗਾਟ ਲਵਲੀ ਨਾਜਨਾ ਸਹਿਦਾ ਖਾ ਫੈਲਸ ਮਨੀ। ਕਈ ਬੰਦੇ ਕਹਿੰਦੇ ਵੈਨ ਯੂ ਡਾਈ ਯੂ ਹੈਵ ਲੋਟਸ, ਯੂ ਬੀ ਲਿਵਿੰਗ ਇਨ ਅ ਫੈਲਸ,
ਮਹਿਲ ਵਿੱਚ ਅਸੀਂ ਰਹਿਣਗੇ, ਉੱਤੇ ਸੋਨੇ ਦੇ ਕੱਪ ਮਿਲਣਗੇ, ਗੋਲਡ ਕੱਪਸ ਯੂ ਵਿਲ ਰਿਸੀਵ ਟੂ ਡਰਿੰਕ ਇਨ, ਯੂ ਬੀ ਲਾਈਕ ਅ ਮਿਲੀਅਨੇਅਰ ਵੈਨ ਯੂ ਡਾਈ ਇਨ ਹੈਵਨ। ਤਾਂ ਮਹਾਰਾਜ ਕਹਿੰਦੇ ਆ ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ। ਮਹਾਰਾਜ ਕਹਿੰਦੇ ਵੈਨ ਯੂ ਆਰ ਰਨਿੰਗ ਆਫਟਰ ਵਰਲਡਲੀ ਥਿੰਗਸ, ਜਦੋਂ ਅਸੀਂ ਦੁਨੀਆਂ ਦੇ ਖਿਡੌਣਿਆਂ ਦੁਨੀਆਂ ਦੇ ਖੇਡ ਦੇ ਪਿੱਛੇ ਭੱਜੋਗੇ, ਕਦੀ ਬੰਦੇ ਨੂੰ ਤ੍ਰਿਪਤੀ ਨਹੀਂ ਆਉਂਦੀ। ਯੂ ਆਰ ਨੈਵਰ ਸੈਟਿਸਫਾਈਡ, ਯੂ ਆਲਵੇਜ਼ ਵਾਂਟ ਮੋਰ। ਜਿੱਦਾਂ ਨਹੀਂ ਕਹਿੰਦੇ ਮਾਮ ਜਸਟ ਵਾਂਸ ਬਾਈ ਮੀ ਦਿਸ ਜਸਟ ਵਾਂਸ ਇਜ਼ ਆ ਇਨ ਯੂਰ ਲਾਈਫ ਵਿਲ ਆਸ ਫੋਰ ਮੋਰ ਐਂਡ ਮੋਰ, ਦਿਸ ਇਜ਼ ਯੂ ਨੈਵਰ, ਯੂ ਆਰ ਨੈਵਰ ਸੈਟਿਸਫਾਈਡ। ਅਣਕ ਭੋਗ ਬਿਖਿਆ ਕੇ ਕਰੈ ਨੈ ਤ੍ਰਿਪਤਾਵੈ ਖਪ ਖਪ ਮਰੈ। ਅਣਕ ਭੋਗ, ਬਹੁਤ ਇੰਜੋਇਮੈਂਟ ਬੰਦਾ ਕਰਦਾ ਆ, ਵਿਦ ਫਿਜ਼ੀਕਲ ਇੰਜੋਇਮੈਂਟਸ ਪਰਸਨ ਇਜ਼ ਡੂਇੰਗ। ਤਾਂ ਮਾਰ ਕਹਿੰਦੇ ਬਿਖਿਆ ਕੇ ਕਰੈ, ਬਿਖਿਆ ਹੁੰਦੀ ਆ ਪੋਇਜ਼ਨਸ enjoyment, there are different types of enjoyment and one is poisonous, dangerous enjoyments. You think you're enjoying yourself, banda kehnda main bahut badhiya apna time kar reha, par asal vich that's killing you inside, actually it's bad for you. So he's saying bad pleasures, bad cheeza jo sanu banda pe nah tripatave, we are not satisfied with them either. Khap khap mara, whether somebody drinking alcohol, whether somebody said I want a boyfriend or a girlfriend, or whether somebody thinks that I can steal something from somebody, I'll feel good. Banda kadi bhi satisfied nahi hoga. Maharaj kehnde aa bina santok nahi kohu rajai, swapan manorath vritthe sab kajai. Bina santok, santok means contentment, being happy with what you've got. Bina santok, if you are not happy with what you have, marj kehnde kadi nahi banda rajjuga, you'll never ever be satisfied. It's like putting, filling up a hole which is never getting filled up, it just gets deeper and deeper. Toa jera ch tusi kuch paayi jande par toa bharda ni, oh hor dunga hoi janda hai. Swapan manorath, in your dreams, marj kehnde oh sara kuch jidda ni koi dream vich koi cheez aundi hai te chale jandi, edda sade efforts, ਜਿਹੜਾ ਸਾਡੇ ਅਸੀਂ ਜਿਹੜਾ ਇੰਨਾ ਉੱਦਮ ਕਰਦੇ ਆ ਟੂ ਫੋਰ ਦਾ ਵਰਲਡਲੀ ਥਿੰਗਸ, ਇਟ ਵਿਲ ਹੈਪਨ। ਇਮੈਜਿਨ ਮੈਨੀ ਪੀਪਲ ਆਰ ਸੇਇੰਗ ਦਿਸ ਇਜ਼ ਹੈਵਨ, ਹੈਵਨ ਵਿੱਚ ਕੀ ਮਿਲੂਗਾ? ਇਨ ਹੈਵਨ ਯੂ ਹੈਵ ਲੋਟਸ ਆਫ ਫੂਡ, ਖਾਣਾ ਮਿਲੂਗਾ ਤੁਹਾਨੂੰ। ਹੈਵਨ ਵਿੱਚ ਤੁਹਾਨੂੰ ਬਹੁਤ ਵੱਡਾ ਘਰ ਮਿਲੂਗਾ, ਯੂ ਗੈਟ ਬਿਗ ਹਾਊਸ। ਇਨ ਹੈਵਨ ਯੂ ਵਿਲ ਗੈਟ ਫੋਰ ਮੈਨ ਮੈਨੀ ਵਿਮੈਨ, ਵਿਮੈਨਸ ਵਾਸਤੇ ਕੀ ਮਿਲੂਗਾ ਹੈਵਨ ਵਿੱਚ? ਜਿਹੜੇ ਇਹ ਚੀਜ਼ਾਂ ਦੀ ਪੀਪਲ ਯੂ ਬਿਲੀਵ ਇਨ ਦਿਸ ਵਰਜ਼ਨ, ਓਕੇ, ਲੇਡੀਜ਼ ਨੂੰ ਕੀ ਮਿਲੂਗਾ? ਨਹੀਂ ਪਤਾ, ਤੁਹਾਨੂੰ ਆਪਣਾ ਹਸਬੈਂਡ ਮਿਲਣਾ, ਠੀਕ ਹੈ ਜੀ, ਲੈਟਸ ਜਸਟ ਹੋਪ ਤੁਹਾਡਾ ਹਸਬੈਂਡ, ਤੁਸੀਂ ਉਹਨੂੰ ਹੈਪੀ ਆ, ਜੇ ਨਹੀਂ ਤਾਂ ਚਲੋ ਹੈਵਨ ਵਿੱਚ ਵੀ ਔਖਾ ਹੀ ਹੋਣਾ। ਅੱਛਾ ਨਾ ਵਿੱਚ ਨਹੀਂ ਹੈ ਉੱਪਣ। ਅੱਛਾ, ਹੁਣ ਮਹਾਰਾਜ ਕਹਿੰਦੇ ਆ ਦੇ ਸਮਥਿੰਗ ਇਹਦੇ ਵਿੱਚ ਸੈਟਿਸਫੈਕਸ਼ਨ, ਕਿਉਂ ਯੂ ਸੀ ਉਹਦੇ ਵਿੱਚ ਵੀ ਡਿਜ਼ਾਇਰਸ ਇਨ ਹੈਵਨ ਐਜ਼ ਵੈਲ, ਹਾਂਜੀ ਉਹਦੇ ਵਿੱਚ ਵੀ ਨੱਠ ਭੱਜ ਇੱਛਾਵਾਂ ਹੀ ਆ। ਸੰਤੋਖ ਤਾਂ ਮਿਲਿਆ ਨਹੀਂ ਉੱਤੇ ਸਵਰਗਾਂ ਦੇ ਵਿੱਚ। ਨਾਮ ਰੰਗ ਸਰਬ ਸੁਖ ਹੋਏ, ਵੱਡ ਪਾਗੀ ਕਿਸੈ ਪ੍ਰਾਪਤ ਹੋਏ। ਨਾਮ ਰੰਗ, ਰੰਗ ਹੁੰਦਾ, ਅੱਛਾ ਠੀਕ ਹੈ, ਤੁਹਾਡਾ ਕਲਰ ਆ। ਇੱਥੇ ਗੁਰਬਾਣੀ ਵਿੱਚ ਰੰਗ ਆਲਸੋ ਮੀਨਸ ਲਵ, ਪਿਆਰ। ਨਾਮ ਰੰਗ, ਵਾਹਿਗੁਰੂ ਨਾਲ ਲਵਿੰਗ ਰਿਲੇਸ਼ਨਸ਼ਿਪ, ਜਦੋਂ ਨਹੀਂ ਮੇਰਾ ਪਿਆਰ ਦਾ ਰਿਸ਼ਤਾ ਬਣ ਗਿਆ ਵਾਹਿਗੁਰੂ ਜੀ ਨਾਲ, ਤਾਂ ਮੈਂ ਕਿਹਾ ਵਾਹਿਗੁਰੂ ਜੀ ਮੇਰੇ ਨਾਲ ਆ। ਨਾਮ ਹੋਂਦ ਵਾਹਿਗੁਰੂ ਜੀ ਦੀ, ਯੂ ਫੀਲਿੰਗ ਵਾਹਿਗੁਰੂ ਜੀ ਇਜ਼ ਵਿਦ ਮੀ ਐਂਡ ਆਈ ਹੈਵ ਗੋਟ ਦਾ ਲਵਲੀ ਰਿਲੇਸ਼ਨਸ਼ਿਪ। ਕਹਿੰਦੇ ਸਰਬ ਸੁੱਖ ਹੋਵੇ। ਮੈਂ ਕਲਾਸ ਵਿੱਚ ਨਹੀਂ ਕੰਮ 'ਤੇ ਮੁੰਡਿਆਂ ਨੂੰ ਪੁੱਛਦਾ ਸੀ, ਕਈਆਂ ਦੇ ਡੈਡੀ ਮਰ ਗਏ, ਸਮ ਆਫ ਦੇਅਰ ਡੈਡਸ ਹੈਵ ਡਾਈਡ, ਕਈਆਂ ਦੇ ਮੰਮੀਆਂ ਹੈ ਨਹੀਂ, ਦੇ ਡੋਂਟ ਹੈਵ ਦੇ ਮਮ ਐਨੀਮੋਰ। ਜਦੋਂ ਨਹੀਂ ਤੁਸੀਂ ਮੰਮ ਡੈਡ ਦੀ ਗੱਲ ਕਰਦੇ ਇਮੋਸ਼ਨਲ ਹੋ ਜਾਂਦੇ ਆ, ਦੇ ਗਿਆ ਵੈਰੀ ਇਮੋਸ਼ਨਲ ਮੈਨੀ ਮੈਨਸ਼ਨ। ਮੈਂ ਉਹਨਾਂ ਨੂੰ ਕਿਹਾ ਇਮੈਜਿਨ ਲਾਈਫ, ਲਾਈਫ ਇੱਕ ਹੋਵੇ, ਤਾਂ ਮੈਂ ਕਿਹਾ ਯੂ ਆਲ ਗਿਵ ਯੂ ਐਵਰੀਥਿੰਗ, ਤੁਸੀਂ ਹੋਟਲ 'ਚ ਰਹਿ ਸਕਦੇ ਆ, ਯੂ ਕੈਨ ਲਿਵ ਇਨ ਅ ਨਾਈਸ ਹੋਟਲ, ਨਾਈਸ ਕਾਰ, ਤੁਹਾਨੂੰ ਪੈਸੇ ਵੀ ਦਿੱਤੇ ਜਾਣਗੇ, ਵੀ ਗਿਵਨ ਮਨੀ ਐਜ਼ ਵੈਲ, ਨਾਈਸ ਕਲੋਜ਼, ਕੱਪੜੇ ਵੀ ਵਧੀਆ ਤੁਹਾਨੂੰ ਦਿੱਤੇ ਜਾਣਗੇ।
ਪਰ ਨਾ ਤੁਹਾਡੀ ਮੰਮੀ ਤੁਹਾਡੇ ਨਾਲ ਕਦੀ ਹੋਵੇਗੀ, ਨਾ ਤੁਹਾਡਾ ਡੈਡੀ ਤੁਹਾਡੇ ਨਾਲ ਹੋਵੇਗਾ. ਯੂ ਬੀ ਬਾਈ ਯੋਰ ਸੈਲਫ ਫੋਰ ਐਵਰ. ਵਿਲ ਯੂ ਬੀ ਹੈਪੀ ਇਨ ਅ ਹੋਟਲ ਵੇਅਰ ਯੂ ਆਰ ਸਵਿਮਿੰਗ ਪੂਲ ਬਟ ਦੇਰ ਇਜ਼ ਨੋ ਮਮ ਐਵਰ, ਦੇਰ ਇਜ਼ ਬੀ ਨੋ ਡੈਡ ਐਵਰ? ਐਂਡ ਸਮ ਪੀਪਲ, ਯੈਸ ਆਈ ਕੈਨ ਡੂ ਆਟ ਵਾਂਟ, ਯੂ ਕੈਨ ਗੋ ਟੂ ਸਲੀਪ ਐਵਰ ਟਾਈਮ, ਹੈ ਜਦੋਂ ਮਰਜ਼ੀ ਸੌਂ, ਜੋ ਜਿੰਨਾ ਮਰਜ਼ੀ ਕਾਰਟੂਨ ਦੇਖੀ ਜਾਓ, ਜਿੰਨੇ ਮਰਜ਼ੀ ਕੋਕੋ ਪਪਸ ਖਾਈ ਜਾਓ, ਹੈ ਨਾ? ਨੋ ਵਨ ਟੂ ਸਟੋਪ, ਨੋ ਮਮ, ਨੋ ਡੈਡ, ਹੈ ਨਾ? ਇਹ ਥੋੜ੍ਹੇ ਚਿਰ ਵਾਸਤੇ ਹੁੰਦਾ. ਯੂ ਨੋ ਵਨ ਪੀਪਲ ਗੋ ਔਨ ਹੋਲੀਡੇ ਬਾਏ ਦਮਸੈਲਵਸ, ਪਹਿਲੀ ਵਾਰ ਹੈਜ਼ ਐਵਰੀਬਡੀ ਐਂਡ ਦ ਯੰਗਸਟਰਸ ਬੀਨ ਔਨ ਹੋਲੀਡੇ ਬਾਏ ਦਮਸੈਲਵਸ ਫੋਰ ਮੋਰ ਦੈਨ ਅ ਵੀਕ ਵਿਦਾਊਟ ਮਮ ਡੈਡ? ਅਜੇ ਤਾਂ ਨਹੀਂ ਗਏ ਤੁਸੀਂ? ਗਏ? ਅੱਛਾ. ਜਦੋਂ ਨਹੀਂ ਪਹਿਲੀ ਵਾਰੀ ਤੁਸੀਂ ਜਾਓਗੇ ਤਾਂ ਯੂ ਵਿਲ ਬੀ ਵੈਰੀ ਐਕਸਾਈਟਡ, ਨੋ ਮਮ ਨੋ ਡੈਡ, ਅਸੀਂ ਹੋਲੀਡੇ ਜਾ ਰਹੇ ਹਾਂ. ਫਿਰ ਨਹੀਂ ਬਣੇ ਸਰ, ਦ ਫੋਰਥ ਫਿਫਥ ਡੇ, ਪੰਜਵਾਂ ਚੌਥਾ ਦਿਨ ਹੋਣ ਦਾ, ਚੌਥਾ ਪੰਜਵਾਂ ਦਿਨ ਆ. ਫਿਰ ਕਹਿੰਦਾ ਮੰਮੀ ਵੀ ਚੇਤੇ ਆ ਰਹੀ ਹੈ, ਡੈਡੀ ਵੀ ਚੇਤੇ ਆ ਰਹੇ ਤੁਹਾਨੂੰ, ਖਾਸ ਕਰਕੇ ਮੰਮੀਆਂ ਤਾਂ ਚੇਤੇ ਆ ਜਾਂਦੀ ਆ, ਠੀਕ ਹੈ? ਮੰਮੀਆਂ ਆਮ ਤੌਰ 'ਤੇ ਜ਼ਿਆਦਾ ਪਿਆਰ ਕਰਦੇ, ਹੈ ਤਾਂ ਪਿਓ ਵੀ ਕਰਦੇ ਪਰ ਉਹ ਜ਼ਿਆਦਾ ਦਿਖਾਲਦੇ ਆ ਯੂਜਲੀ. ਕਈ ਉਲਟ ਵੀ ਹੁੰਦਾ, ਮੰਮੀ ਉਹ ਜ਼ਿਆਦਾ ਕੁੱਟਦੀਆਂ, ਪਰ ਜੈਨੂਲੀ ਮਮਸ ਸ਼ੋ ਦੈ ਲਵਮੋ. ਦੈਨ ਦ ਹੋਲੀਡੇ ਨਹੀਂ ਫਿੱਕਾ ਫਿੱਕਾ ਲੱਗਣ ਵਾ, ਦ ਹੋਲੀਡੇ ਡਿਜ਼ਨ ਯੂ ਲੋਸਟ ਇਟ, ਇਟ ਫੇਡਸ ਅਵੇ, ਦ ਐਕਸਾਈਟਮੈਂਟ ਫੇਡਸ ਅਵੇ. ਬੰਦਾ ਕਹਿੰਦਾ ਮੈਂ ਛੇਤੀ ਘਰ ਜਾਣਾ, ਆਈ ਵਾਂਟ ਟੂ ਗੋ ਹੋਮ. ਮੈਂ ਕੀ ਗੱਲ, ਦੇ ਸੋ ਮਚ ਐਕਸਾਈਟਮੈਂਟ, ਗੋਇੰਗ ਟੂ ਦ ਫੇਅਰ. ਫਸਟ ਡੇ ਠੀਕ ਸੀ, ਸੈਕਿੰਡ ਡੇ ਓਕੇ, ਥਰਡ ਡੇ ਓਕੇ, ਫੋਰਥ ਡੇ ਕਹਿੰਦਾ ਫਿਫਥ ਡੇ ਨਹੀਂ, ਮੈਨੂੰ ਹੁਣ ਮੇਰੀ ਮੰਮੀ ਚਾਹੀਦੀ ਹੈ, ਜਿਹੜੀ ਨਹੀਂ ਅਸੀਂ ਬਹਿ ਕੇ ਪਿਆਰ ਦੇ ਗੱਲਾਂ ਕਰਦੇ, ਦਾ ਲਵਿੰਗ ਰਿਲੇਸ਼ਨਸ਼ਿਪ. ਲਾਈਫ ਵਿਦਾਊਟ ਲਵਿੰਗ ਰਿਲੇਸ਼ਨਸ਼ਿਪ ਵਿਚ ਇਜ਼ ਅ ਨਾਈਸ ਰਿਲੇਸ਼ਨ, ਉਹ ਵੈਰੀ ਐਮਟੀ ਹੁੰਦੀ ਆ, ਖਾਲੀ ਆ. ਇਹ ਵਾਹਿਗੁਰੂ ਦਾ ਰਿਸ਼ਤਾ ਨਾਮ ਆ. ਕਹਿੰਦੇ ਪੁੱਤ, ਜਿੱਦਾਂ ਨਹੀਂ ਲਾਈਫ ਦਾ ਮੰਮ ਡੈਡ ਦਾ ਪਿਆਰ, ਵਿਦਾ ਮੰਮ ਡੈਡ ਲਵ, ਲਾਈਫ ਇਜ਼ ਐਮਟੀ, ਖਾਲੀ ਆ ਜ਼ਿੰਦਗੀ ਮੰਮੀ ਡੈਡੀ ਦੇ ਪਿਆਰ ਤੋਂ ਬਗੈਰ. ਕਹਿੰਦੇ ਪੁੱਤ, ਇੱਦਾਂ ਸੱਚੀ ਗੱਲ ਹੈ, ਵਾਹਿਗੁਰੂ ਤੇਰਾ ਮੰਮੀ ਡੈਡੀ ਆ, ਵਾਹਿਗੁਰੂ ਜੋ ਮੰਮ ਡੈਡ, ਤਾਂ ਉਹਨਾਂ ਦੇ ਪਿਆਰ ਨਹੀਂ ਸਭ. ਯੂ ਕਹਿੰਦਾ ਆਈ ਡੋਂਟ ਨੀਡ ਐਨੀਥਿੰਗ, ਆਈ ਐਮ ਹੈਪੀ, ਮੈਂ ਹੈਪੀ ਆ. ਬਟ ਭਾਗੀ ਕਿਸੇ ਪ੍ਰਾਪਤ ਬਦਿਆਉਣੀ ਵਰੈ ਪੀਪਲ, ਥੋੜ੍ਹੇ ਕੁ ਬੰਦੇ, ਵੈਰੀ ਫਿਊ ਪੀਪਲ ਅੰਡਰਸਟੈਂਡ ਦਿਸ ਐਂਡ ਦੀ ਅਪਰੀਸ਼ੀਏਟ ਦਿਸ. ਬਾਕੀ ਤਾਂ ਕਹਿੰਦੇ ਆਈ ਡੋਂਟ ਨੀਡ ਮਾਈ ਮੰਮਾ, ਆਈ ਡੋਂਟ ਨੀਡ ਮਾਈ ਡੈਡ. ਸੇਮ ਪੀਪਲ ਦੇ ਨੈਵਰ ਕੰਟੈਕਟ ਦ ਪੇਰੈਂਟਸ. ਅੱਜ ਮੈਨੂੰ ਇੱਕ ਮੁੰਡਾ ਮਿਲਿਆ, ਮੈਨ ਵਨ ਲੈਡ ਟੂ ਡੇ, ਐਲਕੋਹੋਲਿਕ ਸੀ, ਐਂਡ ਵਾਸ ਟੋਕਿੰਗ ਟੂ ਹਿਮ. ਤਾਂ ਆਈ ਸੈਡ ਹਾਊ ਮੈਨੀ ਟਾਈਮਸ, ਹੈ ਨਾ, ਯੂ ਕੀਪ ਕਮਿੰਗ ਇਨ ਟੂ ਪ੍ਰਿਜ਼ਨ? ਕਹਿੰਦੇ ਆਈ ਲੋਸ ਕੈਮ. ਮੈਂ ਕਿਹਾ ਆਊਟਸਾਈਡ ਵੇਅਰ ਡੂ ਯੂ ਲਿਵ? ਕਹਿੰਦਾ ਆਈ ਜਸਟ ਲਿਵ ਬਾਏ ਮਾਈ ਸੈਲਫ. ਮੈਂ ਕਿਹਾ ਵਸ ਦਾ ਇਸ਼ੂ, ਹੁਣ ਵਾਈ ਡੂ ਕੀਪ ਕਮਿੰਗ, ਤੋਂ ਵਾਰ ਵਾਰ ਜੇਲ੍ਹ 'ਚ ਕਿਉਂ ਆਉਂਦਾ ਆ? ਤਾਂ ਕਹਿੰਦਾ ਐਲਕੋਹੋਲ, ਸ਼ਰਾਬ ਕਰਕੇ. ਹੀ ਡਜ਼ਨਟ ਲੁੱਕ ਹੈਪੀ, ਲੁੱਕ ਵੈਰੀ ਡਿਪਰੈਸ. ਤਾਂ ਮੈਂ ਕਿਹਾ ਵੀ ਤੇਰੇ ਮੰਮੀ ਡੈਡੀ, ਹੈ ਨਾ, ਇਮੋਸ਼ਨਲ ਹੋ ਗਿਆ? ਕਹਿੰਦਾ ਆਈ ਡੋਂਟ ਲਿਵ ਵਿਦ ਦੈਮ, ਆਈ ਹੈਵਨ ਸਪੋਕਨ ਟੂ ਦੈਮ ਫੋਰ ਮੈਨੀ ਮੈਨੀ ਈਅਰਸ, ਮੈਨੀ ਮੈਨੀ ਈਅਰਸ. ਪਹਿਲਾਂ ਤਾਂ ਆਈ ਡੋਂਟ ਨੀਡ ਦੈਮ, ਆਈ ਵਾਸ ਪਾਰਟੀਇੰਗ, ਆਈ ਐਮ ਹੈਪੀ. ਫਿਰ ਹੌਲੀ ਹੌਲੀ ਐਲਕੋਹੋਲ ਜਦੋਂ ਨਹੀਂ, ਇਸ ਸਾਰ ਰੂਇੰਗ ਇਜ਼ ਲਾਈਫ, ਪਰ ਹੀ ਇਜ਼ ਓਡੀ ਰੂਇੰਡ ਇਜ਼ ਰਿਲੇਸ਼ਨ, ਰਿਸ਼ਤੇ ਵੀ ਟੁੱਟ ਗਏ. ਤਾਂ ਹੁਣ ਕਹਿੰਦਾ ਆਈਵ ਗੋਟ ਨਥਿੰਗ ਟੂ ਲਿਵ ਫੋਰ, ਮੇਰੇ ਕੋਲ ਕੁਛ ਚੀਜ਼ ਜ਼ਿੰਦਗੀ 'ਚ ਹੈ ਨਹੀਂ ਜੀਣ ਵਾਸਤੇ, ਸ਼ਰਾਬ ਪੀ ਕੇ ਆਪਣਾ ਖਤਮ ਹੀ ਕਰ ਲਵਾਂ, ਜਿਸ ਡਰਿੰਕਿੰਗ ਐਂਡ ਜਿਸ ਫਿਨਿਸ਼. ਵਾਟ ਅ ਸੈਡ, ਅਸੀਂ ਕਿੰਨੇ ਲੱਕੀ ਆ, ਵੀ ਕੈਨ ਸੇ ਈਵਨ ਇਫ ਮਾਈ ਮਮਸ ਨੋਟ ਪਰਫੈਕਟ, ਮਾਈ ਡੈਡ ਨੋਟ ਪਰਫੈਕਟ, ਮੇਰੀ ਮੰਮੀ ਪੈਪੀ ਮੰਮੀ ਡੈਡੀ ਸ਼ਾਇਦ ਨਹੀਂ ਸਭ ਤੋਂ ਬੈਸਟ ਵਰਜਨ ਜਾਂ ਪਰਫੈਕਟ ਪੂਰੇ, ਪਰ ਇੱਕ ਹੈਗਾ ਜਿਹੜਾ ਮੇਰੀ ਜ਼ਿੰਦਗੀ 'ਚ ਪੂਰਾ ਆਇਆ, ਤਾਂ ਕਦੀ ਨਹੀਂ ਮੈਨੂੰ ਲੈਟ ਡਾਊਨ ਕਰੂੰਗਾ, ਵਾਹਿਗੁਰੂ ਜੀ ਆ. ਵੀ ਆਰ ਵੈਰੀ ਲੱਕੀ, ਬੜ ਭਾਗੀ ਕਿਸੇ ਪ੍ਰਾਪਤ ਹੋਏ. ਇੱਕ ਹੋਰ ਪੰਗਤੀ ਆਉਂਦੀ ਗੁਰਬਾਣੀ ਵਿੱਚ, ਬਸ ਸਿੱਖੀ, ਹਾਲਤ ਸੁੱਖ ਪਾਲਤ ਸੁੱਖ ਨਿਤ ਸੁੱਖ ਸਿਮਰਨੋ. ਸੰਬੜੀ ਸਹਿਜ ਜੋਇਨ ਅਸ, ਸਾਡੇ ਨਾਲ ਰਲ ਜਾਓ, ਤੁਹਾਨੂੰ ਬਹੁਤ ਕੁਛ ਮਿਲੂਗਾ ਮਰਨ ਤੋਂ ਬਾਅਦ. ਯੂ ਗੈਟ ਲੋਟਸ ਆਫਟਰ ਯੂ ਡਾਈ, ਠੀਕ ਹੈ ਜੀ? ਤਾਂ ਜਿਹੜੇ ਸਿੱਖ ਨੂੰ ਪੁੱਛੀਏ ਨੀ, ਤਾਂ ਕਹਿੰਦੇ ਮੇਰਾ ਗੁਰੂ ਕਹਿੰਦਾ, ਤੇ ਸਿੱਖ ਹੋਏ ਸਹੀ, ਮਾਈ ਗੁਰੂ ਸਹਿਜ ਹਾਲਤ ਸੁੱਖ, ਮਰਨ ਤੋਂ ਬਾਅਦ ਨੀ ਇੱਥੇ ਵੀ ਸੁੱਖ ਮਿਲਦਾ. ਹੇ ਆ ਹਾਲਤ, ਹੇ ਆ ਇੱਥੇ ਸੁੱਖ, ਪਲਤ ਸੁੱਖ ਅੱਗੇ ਵੀ ਸੁੱਖ, ਸੁੱਖ ਹੈਪੀਨੈਸ ਪੀਸ ਅਹੈਡ, ਨਿਤ ਸੁੱਖ ਐਵਰੀ ਡੇ ਹੈਵਿੰਗ ਪੀਸ ਐਂਡ ਹੈਪੀਨੈਸ. ਕਿੱਦਾਂ? ਸਿਮਰਨੋ, ਫਰੂ ਸਿਮਰਨ, ਨਾਮ ਗੋਬਿੰਦ ਕਾ ਸਦਾ ਲੀਜੈ. ਕਹਿੰਦੇ ਇਸੀ ਕਰਕੇ ਸਿੱਖ ਕਹਿੰਦਾ ਆਈ ਵਾਂਟ ਟੂ ਰਿਮੈਂਬਰ ਵਾਹਿਗੁਰੂ ਜੀ ਆਲ ਦਾ ਟਾਈਮ.
because it makes me find peace. Jadon koi marda when someone dies, what do they write on Facebook, Instagram, ja newspaper? Haan ji dasso. Rest in peace. R.I.P. ਇਹ ਇੰਗਲਿਸ਼ ਵਿੱਚ ਲਿਖਦੇ ਹੁੰਦੇ ਆ ਹਸ ਖੁਣ ਤੋਂ ਕਈ ਆਪਣੇ ਭਾਈ ਸਾਹਿਬ ਲਿਖਣ ਲੱਗ ਪੈਂਦੇ ਆ ਆਰ ਆਈ ਪੀ ਰੈਸਟ ਇਨ ਪੀਸ ਠੀਕ ਹੈ ਜੀ ਸੋ ਵਾਈ ਯੂ ਨੋ ਵਾਈ ਦੇ ਸੇ ਰੈਸਟ ਇਨ ਪੀਸ ਬਿਕੋਜ਼ ਵੈਨ ਸਮਬਡੀ ਡਾਈਜ਼ ਇਨ ਦੀ ਅਦਰ ਕਲਚਰਸ ਐਂਡ ਰਿਲੀਜੀਅਨਸ ਦੇ ਆਰ ਅੱਛਾ ਜੀ ਪੁੱਛੋ ਸੁਣਦਾ ਵਾਹਿਗੁਰੂ ਜਦੋਂ ਕੋਈ ਬੰਦਾ ਨਹੀਂ ਇਨ ਦੀ ਅਦਰ ਕਲਚਰਸ ਔਰ ਰਿਲੀਜੀਅਨਸ ਵੈਨ ਪੀਪਲ ਡਾਈ ਦੇ ਆਰ ਬੈਰੀਡ ਇਨ ਦਾ ਗਰਾਊਂਡ ਉਹਨਾਂ ਨੂੰ ਧਰਤੀ ਵਿੱਚ ਦਫਨਾਇਆ ਜਾਂਦਾ And they are said, may they rest in peace. Because they're going to stay in the ground and they have to wait. Tharti ch wait karna paina. So rest in peace. Sikhi vich ni marakanda putta rest in peace kaya naloni. Why don't you find peace now? Honi peaceful ho ja. And it's rather than me saying rest in peace, I say that Gursikh had such a peaceful life. Inni vadiya hoge na change kar le thoda ji. ਅੱਛਾ ਆਪਣਾ ਟੋਪਿਕ ਮੇਰਾ ਥੋੜ੍ਹਾ ਕੁ ਟਾਈਮ ਹੀ ਆ ਸੋ ਵੀ ਗੋਇੰਗ ਟੂ ਮੂਵ ਔਨ ਸਿੰਪਲ ਐਂਡ ਡਾਇਰੈਕਟ ਸਪਿਰਿਚੁਅਲਿਟੀ ਅਧਿਆਤਕ ਮਾਰਗ ਗਿਆ ਜਿਹੜਾ ਇੱਕ ਬੜਾ ਸਰਲ ਆ ਸੌਖਾ ਆ ਅਤੇ ਸਿੱਧਾ ਮਾਰਗ ਗਿਆ ਅੱਛਾ ਹੁਣ ਵੇਅਰ ਇਜ਼ ਵਾਹਿਗੁਰੂ ਜੀ ਅੱਛਾ ਯੂ ਨੋ ਵੇਅਰ ਦਾ ਫਸਟ ਪਿਕਚਰ ਇਹ ਕੀ ਸਿਗਨਲ ਕਰ ਰਿਹਾ ਆ ਪਹਿਲਾਂ ਉੱਧਰ ਵੇਅਰ ਇਜ਼ ਵਾਹਿਗੁਰੂ ਨਹੀਂ ਐਵਰੀਵੇਅਰ ਨਹੀਂ ਵਾਹਿਗੁਰੂ ਜੀ Seventh sky, Satmeh Asman, which is in the seventh sky, that's where you find God. God itthe ni. Someone will say that God hega ya in heaven. God is in heaven. And where is heaven? Up above. That's why they say Punjabi, which other cultures, Matrajari religion, upper wala, the one above. Someone will say that God lives in a particular direction or a particular place. Kise disha de vich, kise building de vich, kise teerth de vich, kise dharm sthan in a particular building that you'll find God there. Ta sikhi de vich, sache paash sanu dasde ya. Where is Vaheguru Ji? Outside creation, srishti to bahar vi a, andar vi a, ta put tere andar vi a, inside. So in the Bible, also in the Lord's Prayer, our Father, pata ki kehnde vade se, heart in heaven. Sada pita ji, jo swarga vich rehnde, our Father who lives in heaven. Hallowed be thy name. In Islam, God is in the seventh sky, God is not here. Islam vich rab dharti te nahi ho sakda. God does not exist on earth. His presence is not here. God is outside creation, srishti to bahar ya. ਕਿੰਨਾ ਕੁ ਵਧੀਆ ਤੁਹਾਡੇ ਕੋਲ ਲੱਕੀ ਆ ਤੁਸੀਂ ਜਿਹੜਾ ਕਹਿ ਸਕ ਰੱਬ ਮੇਰੇ ਨਾਲ ਆ ਦੈ ਯੂ ਐਜ਼ ਅ ਸਿੱਖ ਐਂਡ ਸੇ ਵਾਹਿਗੁਰੂ ਇਜ਼ ਮਾਈ ਗੋਡ ਇਜ਼ ਵਿਦ ਮੀ ਪਰ ਕਦੀ ਅਪਰੀਸ਼ੀਏਟ ਕੀਤਾ ਇੱਦਾਂ ਕਹਿਣਾ ਦੂਜੇ ਤਾਂ ਕਹਿੰਦੇ ਹੈ ਹੀ ਨਹੀਂ ਇੱਥੇ ਗੋਡ ਗੋਡ ਵੀ ਵੀ ਹੈਵ ਟੂ ਵੇਟ ਹੋ ਵੀ ਡਾਏ ਉਹ ਵੀ ਮਰ ਕੇ ਮਿਲ ਸ਼ਾਇਦ ਮਿਲੂਗਾ ਨੈਕਸਟ ਵਾਟ ਮੇਨਲੀ ਮੋਟੀਵੇਟਸ ਯੋਰ ਫੇਥ ਤੁਹਾਡੇ ਧਾਰਮਿਕ ਜ਼ਿੰਦਗੀ ਨੂੰ ਮੁੱਖ ਤੌਰ 'ਤੇ ਕੀ ਪ੍ਰੇਰਦਾ ਹੈ ਕੁਝ ਅਸੀਂ ਰੈਡੀ ਵੀ ਖਬਰ ਦਾ ਇਸ ਬਾਤ ਦੀ ਆਫਟਰ ਲਾਈਫ ਜੇ ਹੇਅਰ ਸਵਰਗ ਜਾਂ ਇੱਥੇ ਇੱਕ ਹੋਰ ਚੀਜ਼ ਜੇ ਆਪਣੀ ਸੱਚ ਤਾਂ ਪਿਆਰ ਇੱਕ ਪਾਸੇ ਕਿ ਡਰ ਡੂ ਯੂ ਕਮ ਟੂ ਖਾਲਸਾ ਕਲੱਬ ਬਿਕੋਜ਼ ਯੂ ਸਕੈਡ ਅੱਛਾ ਹੋ ਵੀ ਸਕਦਾ ਕੋਈ ਸਕੈਡ ਹੋਏ ਬੰਦੇ ਮੰਮੀ ਪਤਾ ਫੋਰਸ ਵੀ ਕਰ ਸਕਦੇ ਆ ਹੋ ਵੀ ਸਕਦਾ ਕਈ ਵਾਰੀ ਹੋ ਵੀ ਜਾਂਦਾ ਕਈ ਬੰਦੇ ਫੋਰਸ ਆਉਣਾ ਨਹੀਂ ਚਾਹੁੰਦੇ ਹੁੰਦੇ ਯੂ ਰੈਕਨ ਐਜ਼ ਅ ਸਿੱਖ We should be doing Japji Saha the part in the morning because I'm scared. Because if I don't do, I'm going to be punished. So what should be the reason for doing Japji Saha the part? What will happen? Love. Then I want to take love from Vaheguru. I want to become a better person. I want to become a better person. One person says, I'm scared of the Satan, from a devil you're scared. ਜਾਂ ਕੋਈ ਸਜ਼ਾ ਤੋਂ ਬੰਦਾ ਡਰਦਾ ਆਮ ਗਣਿਤ ਕੀ ਫਨਿਸ਼ਡ ਇਫ ਆਈ ਡੋਂਟ ਇਫ ਯੂ ਡੋਂਟ ਬੀ ਯੋਰ ਨਿਤ ਨੇਮ ਗੋਡਸ ਗਨ ਫਨਿਸ਼ ਇਟ ਰੱਬ ਨੇ ਤੇ ਅਸੀਂ ਤੈਨੂੰ ਸਜ਼ਾ ਦੇਣੀ ਆ ਸਜ਼ਾ ਤਾਂ ਉੱਦਾਂ ਹੀ ਮਿਲਦੀ ਆ ਐਵਰੀ ਐਕਸ਼ਨ ਐਜ਼ ਅ ਰਿਐਕਸ਼ਨ ਯੂ ਡੋਂਟ ਗੋ ਟੂ ਸਕੂਲ ਯੂ ਡੋਂਟ ਨੀਡ ਐਨੀਬਡੀ ਟੂ ਫਨਿਸ਼ ਯੂ ਤੋ ਯੂ ਗਨ ਫਨਿਸ਼ ਯੋਰ ਸੈਲਫ ਬਿਕੋਜ਼ ਯੂ ਨੋਟ ਗਨ ਗੈਟ ਗੁੱਡ ਗ੍ਰੇਡਸ ਯੂ ਡੋਂਟ ਗੈਟ ਗੁੱਡ ਗ੍ਰੇਡਸ ਯੂ ਵੋਂਟ ਗੈਟ ਗੁੱਡ ਜੋਬ ਯੂ ਡੋਂਟ ਗੈਟ ਗੁੱਡ ਜੋਬ ਯੂ ਵੋਂਟ ਗੈਟ ਗੁੱਡ ਮਨੀ ਸੇਮ ਥਿੰਗ
Sikhi, the motivation is Vaheguru, the love. I want to become the best I can be. Main apna da vadhiya apna jara banna chahunda ya. Ek hunda ya, someone does something good because they said, you know, if you do this, you get, then today God rewards you more, and when you die, you get more. Aaj je assi aa kam karonge ni, sanu jyada phal milega maran to baad. Bohut sare da hunda ya. I've heard people say this. Nonsense. Sikhi de vich, we do something right because it's right. Sanu puchhan di lod, God, if I, Vaheguru ji, if I do this, what am I going to get back? Just being a decent human being, you do it because it's the right thing. Vadiya insaan banna kyunki changi cheez hai, ere ch koi cheez mile na mile ta koi

ਤੇ ਧੰਨ ਧੰਨ ਭਾਈ ਮਤੀ ਦਾਸ ਜੀ, ਧੰਨ ਧੰਨ ਭਾਈ ਮਤੀ ਦਾਸ ਜੀ। ਹੁਣ ਸੋਚਣ ਦੀ ਲੋੜ ਆ, ਭਾਈ ਮਤੀ ਦਾਸ ਜੀ ਇਹ ਡਰ ਕੇ ਨਹੀਂ ਸਿੱਖੀ ਫੋਲੋ ਕੀਤੀ, ਹੀ ਡਿਡਨਟ ਫੋਲੋ ਸਿੱਖੀ ਬਿਕਾਜ਼ ਹੀ ਵਾਜ਼ ਸਕੈਰਡ। ਇਫ ਹੀ ਵਾਜ਼ ਸਕੈਰਡ ਆਫ ਸਿੱਖੀ, ਦੈਨ ਹੀ ਵੁਡਨਟ ਹੈਵ ਡਨ ਵਟ ਹੀ ਡਿਡ ਹੇਅਰ। ਆਰਿਆਂ ਨਾਲ ਚੀਰੇ ਗਏ ਆ ਸੋਨ ਅਲਾਈਵ। ਭਾਈ ਮਤੀ ਦਾਸ ਜੀ ਇਜ਼ ਲਾਫਿੰਗ, ਭਾਈ ਮਤੀ ਦਾਸ ਜੀ ਜਿਹੜੇ ਆ ਸਮਾਈਲ ਕਰ ਰਹੇ ਆ ਵੈਨ ਫੇਸਡ ਵਿਦ ਡੈਥ, ਜਦੋਂ ਮੌਤ ਸਾਹਮਣੇ ਤਾਂ ਮੌਤ ਨੂੰ ਹੱਸ ਰਹੇ ਆ। ਕਹਿੰਦੇ ਕਿਉਂਕਿ ਮੇਰੇ ਕੋਲ ਸੱਚ ਆ, ਮੇਰੇ ਕੋਲ ਰੱਬ ਦਾ ਪਿਆਰ ਹੈ, ਤਾਂ ਤੁਸੀਂ ਖੋ ਨਹੀਂ ਸਕਦੇ। ਆਈਵ ਗੋਟ ਟਰੂਥ ਐਂਡ ਆਈਵ ਗੋਟ ਲਵ, ਯੂ ਕਾਂਟ ਟੇਕ ਦੈਟ ਅਵੇ। ਸੋ ਸਿੱਖੀ ਇਜ਼ ਵਰਥ ਡਾਇੰਗ ਫੋਰ ਐਂਡ ਵਟ ਸ਼ੁੱਡ ਬੀ ਦ ਨੈਕਸਟ। ਸਿੱਖੀ ਇਜ਼ ਆਲਸੋ ਵਰਥ ਓਪੋਜ਼ਿਟ ਲਿਵਿੰਗ ਫੋਰ। ਭਾਈ ਮਤੀ ਦਾਸ ਨੂੰ ਮੈਸੇਜ ਦਿੰਦੇ ਆ, ਡਰ ਕਰਕੇ ਨਹੀਂ, ਕਿਉਂਕਿ ਇੰਨਾ ਪਿਆਰਾ ਇਹ ਰਾਹ ਆ, ਇਸ ਲਵਲੀ ਪਾਥ, ਸੱਚ ਦਾ ਪਾਥ ਆ, ਇਸ ਟਰੂਥ ਪਾਥ, ਤਾਂ ਇਹਦੇ ਵਿੱਚ ਨਹੀਂ ਯੂ ਵਿਲ ਬਿਕਮ ਦ ਬੈਸਟ ਯੂ ਕੈਨ ਬੀ। ਇਹਨੂੰ ਪੰਜਾਬੀ 'ਚ ਕਹਿੰਦੇ ਆ, ਲਿਖਿਆ ਵੀ ਜੇ ਪੰਜਾਬੀ ਪੜ੍ਹ ਸਕਦੇ ਪਤਾ ਕੀ ਆ, ਕਮਲ ਦਾ ਫੁੱਲ, ਕਮਲ ਦਾ ਫੁੱਲ ਆ। ਐਂਡ ਯੂ ਫਾਇੰਡ ਇਨ ਇੰਗਲਿਸ਼ ਲੋਟਸ ਫਲਾਵਰ, ਇਹ ਲੱਭਦਾ ਕਿੱਥੇ ਆ? ਸਵੰਪਸ, ਮੱਡੀ ਵੋਟਰ, ਮਿੱਟੀ ਵਾਲੇ ਪਾਣੀ 'ਚ ਲੱਭਦਾ। ਤਾਂ ਮਹਾਰਾਜ ਵੀ ਇਹ ਐਗਜ਼ਾਮਪਲ ਵਰਤਦੇ ਆ ਕਿ ਜਿਹੜੀ ਸਿੱਖੀ ਇਜ਼ ਅਬਾਊਟ ਬਿਕਮਿੰਗ ਦ ਲੋਟਸ ਫਲਾਵਰ, 'ਚ ਕਮਲ ਦਾ ਫੁੱਲ ਬਣਨਾ ਗਾਰੇ ਵਾਲੇ ਮਿੱਟੀ ਵਾਲੇ ਪਾਣੀ ਦੇ ਵਿੱਚ। ਵਟ ਵੁੱਡ ਬੀ ਦ ਮੱਡੀ ਵੋਟਰ ਐਗਜ਼ਾਮਪਲ ਦੇ ਵਿੱਚ? ਲਾਈਫ, ਦੁਨੀਆ। ਮਹਾਰਾਜ ਕਹਿੰਦੇ ਭੁੱਜਣ ਦੀ ਲੋੜ ਨਹੀਂ, ਡੋਂਟ ਨੀਡ ਟੂ ਰਨ ਅਵੇ ਫਰੋਮ ਲਾਈਫ, ਯੂ ਡੋਂਟ ਨੀਡ ਟੂ ਗੋ ਟੂ ਦ ਮਾਊਂਟੇਨਸ, ਪਹਾੜਾਂ 'ਚ ਜਾਣ ਦੀ ਲੋੜ, ਜੰਗਲਾਂ 'ਚ ਜਾਣ ਦੀ ਲੋੜ ਨਹੀਂ। ਬਹੁਤ ਸਾਰੇ ਕੁਝ ਰਹਿੰਦੇ, ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਣਾ, ਕੀਪ ਯੋਰ ਸੈਲਫ ਪਿਓਰ ਐਂਡ ਕਲੀਨ ਲਾਈਫ ਸਟਾਈਲ, ਕਲੀਨ ਮਾਇੰਡ, ਕਲੀਨ ਫੋਰਟਸ, ਕਲੀਨ ਲਾਈਫ, ਸਾਫ਼ ਸੁਥਰੇ ਵਿਚਾਰ, ਸਾਫ਼ ਸੁਥਰਾ ਮਨ, ਸਾਫ਼ ਸੁਥਰਾ ਜੀਵਨ। ਇਹ ਸੱਚੇ ਪਾਤਸ਼ਾਹ ਕੰਮ ਵੀ ਕਰ ਸਕਦੇ ਆ, ਪੜ੍ਹਾਈ ਵੀ ਕਰ ਸਕਦੇ, ਯੂ ਕੈਨ ਸਟੱਡੀ, ਵਰਕ, ਫੈਮਿਲੀ ਵੀ ਰੱਖ ਹੋ ਸਕਦਾ। ਤਾਂ ਮਾਰ ਕੇ ਵਿਦ ਇਨ ਦਿਸ ਯੂ ਕੈਨ ਹੈਵ ਅ ਡਿਫਰੈਂਟ ਐਕਸਪੀਰੀਅੰਸ। ਅੱਛਾ, ਜਦੋਂ ਅਸੀਂ ਅਰਦਾਸ ਕਰਦੇ, ਵੈਨ ਵੀ ਪ੍ਰੇ, ਹੂ ਡੂ ਵੀ ਪ੍ਰੇ ਫੋਰ, ਅਸੀਂ ਅਰਦਾਸ ਕਿਹਨਾਂ ਲਈ ਕਰਦੇ ਆ? ਮੀ, ਮਾਈ ਫੈਮਿਲੀ, ਮਾਈ ਕਮਿਊਨਿਟੀ, ਵੀ ਪ੍ਰੇ ਫੋਰ ਸਿੱਖਸ, ਜਾਂ ਸਾਰਿਆਂ ਵਾਸਤੇ? ਓਲ ਐਂਡ ਵਰਡ ਇਜ਼ ਸਰਬੱਤ ਦਾ ਭਲਾ। ਕਿੰਨੀ ਵਾਰੀ ਵੀ ਸਹੀ ਦਿਸ ਇਨ ਦ ਡੇ? ਐਟਲੀਸਟ ਕਿੰਨੀ ਵਾਰੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਲਾ? ਘੱਟ ਤੋਂ ਘੱਟ ਅਸੀਂ ਕਹਿੰਦੇ ਆ ਦੋ ਵਾਰੀ, ਇੱਕ ਸਵੇਰੇ ਇਨ ਦ ਮੋਰਨਿੰਗ ਐਂਡ ਇਨ ਦ ਈਵਨਿੰਗ ਪਾਰਟ। ਕੋਈ ਇੱਦਾਂ ਦਾ ਤੁਹਾਨੂੰ ਧਰਮ ਮਿਲਦਾ ਆ? ਕੋਈ ਇੱਦਾਂ ਦਾ ਰਾਹ ਕੋਈ ਮਿਲਦਾ ਜਿਹੜਾ ਏ ਪਾਥ, ਏ ਬਿਲੀਫ, ਏ ਵੇ ਆਫ ਲਾਈਫ ਵਿਚ ਪ੍ਰੇਜ਼ ਫੋਰ ਦ ਗੁੱਡ ਆਫ ਐਵਰੀਬਡੀ ਐਵਰੀ ਡੇ ਟਵਾਈਸ ਅ ਡੇ? ਇੱਕ ਸਿੱਖੀ ਆ, ਕੋਈ ਰੱਬ ਹੈਗਾ ਪਿਆਰ, ਵਾਹਿਗੁਰੂ ਜੀ ਇਜ਼ ਲਵ, ਦ ਪਰਸਨ ਯੂ ਇਜ਼ ਕਲੋਜ਼ ਟੂ ਵਾਹਿਗੁਰੂ, ਜਿਹੜਾ ਬੰਦਾ ਨਹੀਂ ਰੱਬ ਦੇ ਨੇੜੇ, ਇੱਕ ਨਿਸ਼ਾਨੀ ਆ, ਦੈਟ ਇਜ਼ ਇੱਕ ਸਾਈਨ ਇਫ ਯੂ ਆਰ ਕਲੋਜ਼ ਟੂ ਵਾਹਿਗੁਰੂ। ਪਤਾ ਸਾਈਨ ਕੀ ਆ? ਬੰਦਾ ਵਾਹਿਗੁਰੂ ਵਰਗਾ ਬਣ ਜਾਂਦਾ, ਯੂ ਬਿਕਮ ਲਾਈਕ ਵਾਹਿਗੁਰੂ, ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ, ਵਾਹਿਗੁਰੂ ਵਰਗਾ ਬਣ ਜਾਂਦਾ, ਯੂ ਬਿਕਮ ਲਾਈਕ ਵਾਹਿਗੁਰੂ ਇਜ਼ ਲਵ, ਤਾਂ ਸਿੱਖ ਵੀ ਲਵਲੀ ਬਣ ਜਾਂਦਾ। ਐਂਡ ਯੂ ਜਿੱਦਾਂ ਵਾਹਿਗੁਰੂ ਲਵਜ਼ ਐਵਰੀਬਡੀ, ਸਿੱਖ ਵੱਲ ਐਵਰੀਬਡੀ, ਤਾਂ ਸਾਰੇ ਅਰਦਾਸ ਕਰਦਾ ਆ। ਅੱਛਾ, ਹੁਣ ਇੱਕ ਆ, ਇੱਕੋ ਜਿਹੀ ਕਦਰ ਕਰਨੀ ਹਰੇਕ ਦੀ, ਗਿਵਿੰਗ ਐਵਰੀਬਡੀ ਦ ਸੇਮ ਵੈਲਿਊ, ਰਿਸਪੈਕਟ ਐਂਡ ਡਿਗਨਿਟੀ। ਇਹਦੇ 'ਚ ਮੈਂ 3 ਪਿਕਚਰਸ ਪਾਏ ਆ। ਸੋ ਦ ਫਸਟ ਵਨ, ਦ ਬੰਦਾ ਸੈਜ਼ ਯੋਰ ਬਰਥ ਡਿਸਾਈਡ ਯੋਰ ਰੈਂਕ ਐਂਡ ਯੂ ਮਸਟ ਸਟੇ ਬਿਲੋ ਅਸ। ਜਨਮ ਕਹਿੰਦਾ ਤੇਰੀ ਕਦਰ ਕੀ ਆ, ਤਾਂ ਤੂੰ ਸਾਡੇ ਤੋਂ ਨੀਵਾਂ ਆ, ਇਹ ਹੋ ਗਿਆ ਵਸਦਾ। ਪਤਾ ਕੀ ਚੀਜ਼ ਆ? ਹਾਂਜੀ ਹਾਂਜੀ, ਇਸ ਪਰਟੀਕੁਲਰ ਸਿਸਟਮ, ਕਾਸਟ ਸਿਸਟਮ, ਜਾਤ ਪਾਤ ਦਾ ਵਰਨ ਵੰਡ, ਠੀਕ ਹੈ ਜੀ। ਇੱਕ ਬੰਦਾ ਕਹਿੰਦਾ ਯੋਰ ਰਾਈਟਸ ਡਿਪੈਂਡ ਔਨ ਐਕਸੈਪਟਿੰਗ ਆ ਬਲੀਜ਼, ਤੁਹਾਡੇ ਮਨੁੱਖੀ ਅਧਿਕਾਰ ਉਦੋਂ ਮਿਲਣਗੇ ਜੇ ਤੁਸੀਂ ਸਾਡੇ ਵਿੱਚ ਤੁਸੀਂ ਸ਼ਾਮਿਲ ਹੋਵੋਗੇ, ਤੁਸੀਂ ਸਾਡੇ ਵਿੱਚ ਆਓਗੇ, ਯੂ ਹੈਵ ਟੂ ਜੁਆਇਨ ਅਸ, ਦੈਨ ਯੂ ਗੈਟ ਮੋਰ ਰਾਈਟਸ, ਅਦਰਵਾਈਜ਼ ਯੂ ਹੈਵ ਲੈਸ ਰਾਈਟਸ। ਇਹ ਪਤਾ ਕੀ ਹੈ ਤਾਂ ਇਹਨਾਂ ਕੁਆਲਿਟੀ ਆ, ਕਾਫਰ ਤਾਂ ਬਲੀਵਰ, ਮੁਸਲਮਾਨ ਤਾਂ ਕਾਫਰ, ਜਿਹੜੇ ਨੋਨ ਮੁਸਲਿਮ ਹੁੰਦੇ ਆ ਦੇ ਹੈਵ ਟੂ ਪੇ ਐਕਸਟਰਾ ਟੈਕਸ, ਜਿੰਨੇ ਵੀ ਸਿੱਖ ਅਫਗਾਨਿਸਤਾਨ 'ਚ ਰਹਿੰਦੇ ਸੀ, ਜਿਜ਼ੀਆ ਟੈਕਸ, ਦੇ ਹੈਵ ਟੂ ਪੇ ਐਕਸਟਰਾ ਟੈਕਸ।

for protection. More tax than the Muslims had to pay. That's one example. So there's a difference there. In ਸਕੇਲ ਜਿੱਥੇ ਵੱਡਾ ਗੁਰਦਾ ਬਣਿਆ ਆ ਅਰਬ ਦੇਸ਼ਾਂ ਦੇ ਵਿੱਚ ਅਤੇ ਸੰਗ ਦੁਬਈ ਦਾ ਗੁਰਦੁਆਰਾ ਦੁਬਈ ਦਾ ਗੁਰਦੁਆਰਾ ਜਿਹੜਾ ਗੁਰੂ ਨਾਨਕ ਦਰਬਾਰ ਗਿਆ ਤੁਹਾਡੇ ਵਿੱਚ ਕੋਈ ਇੱਥੇ ਕੋਈ ਵੀ ਨਹੀਂ ਗਿਆ ਤੁਸੀਂ ਗਏ ਅੱਛਾ ਉੱਥੇ ਬਾਹਰ ਸਪੀਕਰ ਲੱਗੇ ਆ ਕੀਰਤਨ ਬਾਹਰ ਸੁਣਦਾ ਅੱਛਾ ਜੀ ਉੱਥੇ ਫਿਰ ਕੁਛ ਵੀ ਨਹੀਂ ਕੀਰਤਨ ਨਹੀਂ ਸੀ ਉਦੋਂ ਅੱਛਾ ਗੁਰੂ ਨਾਨਕ ਦਰਬਾਰ ਦੇ ਵਿੱਚ ਮੈਨੂੰ ਪਤਾ ਲੱਗਾ ਕਹਿੰਦੇ ਉੱਥੇ ਕਥਾ ਨਹੀਂ ਹੁੰਦੀ ਹੁਕਮਰਾਨ ਦੀ ਵਿਆਖਿਆ ਹੋ ਸੀ ਪਰ ਕਥਾ ਨਹੀਂ ਹੁੰਦੀ ਕੀਰਤਨ ਹੁੰਦਾ ਯੂ ਆਰ ਨਾਟ ਅਲਾਊਡ ਟੂ ਸੇ ਦੀ ਹਿਸਟਰੀ ਆਫ ਭਾਈ ਤਾਰੂ ਸਿੰਘ ਦਾ ਯੂ ਆਰ ਉੱਤੇ ਤੁਸੀਂ ਇਕੱਲਾ ਵਰਸ਼ਿਪ ਕਰਨਾ ਆ ਪ੍ਰੇਅ ਕਰੋ ਆਪਣੀ ਕੀਰਤਨ ਕਰੋ ਪਾਠ ਕਰੋ ਜਿਹੜੇ ਨਹੀਂ ਅਸੀਂ ਕਥਾ ਕਰਦੇ ਇੱਦਾਂ ਕਿਉਂਕਿ ਉਹ ਕਹਿੰਦੇ ਵੀ ਤੁਸੀਂ ਕਿਸੇ ਮੁਸਲਮਾਨ ਦੇ ਖਿਲਾਫ ਨਾ ਕੋਈ ਚੀਜ਼ ਹੋਵੇ ਹੁਣ ਭਾਈ ਤਾਰੂ ਸਿੰਘ ਦੀ ਗੱਲ ਕਰੋਗੇ ਤਾਂ ਨਾਲ ਜ਼ਖਰੀਆ ਖਾਨ ਦੀ ਗੱਲ ਵੀ ਕਰਨੀ ਪੈਣੀ ਆ ਵੈਗਣ ਠੋਕਣ ਬਾਅਦ ਚਾਰ ਸਾਹਿਬਜ਼ਾਦੇ ਉੱਤੇ ਵਜ਼ੀਰ ਖਾਨ ਦੀ ਗੱਲ ਵੀ ਕਰਨੀ ਹੈ ਸੋ ਯੂ ਨਾਟ ਲਾਊਡ ਉੱਥੇ ਲਾਊਡ ਸਪੀਕਰ ਬਾਹਰ ਨਹੀਂ ਹੋਵੇਗਾ ਯੂ ਨਾਟ ਟੂ ਹੇਅਰ ਕੀਰਤਨ ਕਦੀ ਸੁਣਿਆ ਕੋਈ ਨਗਰ ਕੀਰਤਨ ਅਫਗਾਨਿਸਤਾਨ ਦੇ ਸਿੱਖ ਟੈਲ ਮੀ ਕਹਿੰਦੇ ਵੀ ਆਰ ਨਾਟ ਲਾਊਡ ਟੂ ਡੂ ਨਗਰ ਕੀਰਤਨ ਤਾਂ ਸਾਡਾ ਸਪੀਕਰ ਵੀ ਬੰਦ ਕਰ ਦਿੰਦੇ ਸੀ ਦ ਟੈਲੀਬੈਨ ਸੋ ਦੈਟ ਦ ਵੋਇਸ ਡਿਜ਼ਨਟ ਗੋ ਆਊਟ ਪਾਬੰਦੀ ਹੋਗੀ ਉਹਨਾਂ ਦੇ ਸਪੀਕਰ ਲਾਊਡ ਦਿਸ ਡਿਫਰੈਂਸ ਇਨ ਰਾਈਟਸ ਤੁਹਾਡੇ ਸਪੀਕਰ ਬੰਦ ਆਵਰ ਸਪੀਕਰ ਔਨ ਅਸੀਂ ਵੀ ਕੈਨ ਡੂ ਪ੍ਰੋਸੈਸ਼ਨ ਸਿੱਖ ਨਹੀਂ ਕਰ ਸਕਦੇ ਤੁਹਾਡਾ ਜਿਹੜਾ ਝੰਡਾ ਨਿਸ਼ਾਨ ਸਾਹਿਬ ਛੋਟਾ ਹੋਣਾ ਚਾਹੀਦਾ ਆ ਦਿਸਣਾ ਨਹੀਂ ਚਾਹੀਦਾ ਸ਼ਨ ਸ਼ੋ ਬਟ ਦੇ ਪਰਸਨਲ ਫਲੈਗਸ ਕੈਨ ਬੀ ਹਾਈ ਸੋ ਇਹਦੇ 'ਚ ਫਰਕ ਆ ਲਾਸਟ ਵਨ ਹੈਗਾ ਆ ਵੀ ਆਰ ਦ ਚੋਜ਼ਨ ਵਨ ਸੈਟ ਅਬਵ ਆਲ ਦ ਪੀਪਲ ਅਸੀਂ ਰੱਬ ਦੇ ਚੁਣੇ ਹੋਏ ਆ ਅੱਜ ਤੁਹਾਨੂੰ ਪਤਾ ਕੌਣ ਕਹਿੰਦਾ ਵੀ ਆਰ ਦ ਚੋਜ਼ਨ ਵਨਸ ਅਸੀਂ ਰੱਬ ਦੇ ਚੁਣੇ ਹੋਏ ਆ ਜਿੰਨੇ ਵੀ ਸਾਡੇ ਕਮਿਊਨਿਟੀ ਦੇ ਆ ਉਹਦੇ ਵਿੱਚ ਤੁਸੀਂ ਕਮਿਊਨਿਟੀ ਜੁਆਇਨ ਨਹੀਂ ਕਰ ਸਕਦੇ ਯੂ ਕਾਂਟ ਜੁਆਇਨ ਦੈਮ ਯੂ ਹੈਵ ਟੂ ਬੀ ਬੋਰਨ ਇਨ ਟੂ ਦੈਮ ਤੁਹਾਨੂੰ ਉਹਨਾਂ 'ਚ ਜਨਮ ਲੈਣਾ ਪੈਂਦਾ ਪਤਾ ਪੈਸਾ ਅੱਛਾ ਚਲੋ ਇੱਕ ਬ੍ਰਾਹਮਣ ਇੱਕ ਹੋਰ ਆ ਕੌਮ ਹਨ ਜੂਜ਼ ਦ ਪੀਪਲ ਆਫ ਇਜ਼ਰਾਇਲ ਆਰ ਦ ਚੋਜ਼ਨ ਪੀਪਲ ਆਫ ਦ ਬਾਈਬਲ ਗੋਡਸ ਚੋਜ਼ਨ ਚਿਲਡਰਨ ਠੀਕ ਆ ਜੀ ਦੇ ਵਰ ਪ੍ਰੋਮਿਸਡ ਦੇ ਵਰ ਦ ਵਨਸ ਯੂ ਹੈਵ ਪ੍ਰੋਮਿਸਡ ਦ ਪ੍ਰੋਮਿਸਡ ਲੈਂਡ ਜਿਹੜੇ ਯਹੂਦੀ ਆ ਬਾਈਬਲ ਵਿੱਚ ਕਿਹਾ ਫਿਰ ਉਹ ਰੱਬ ਦੇ ਚੁਣੇ ਹੋਏ ਆ ਜਿਹਨੇ ਰੱਬ ਨੇ ਉਹਨਾਂ ਨੂੰ ਸਭ ਕੁਝ ਦੇਣਾ ਸੀ ਹੁਣ ਜਿਹੜੇ ਸਿੱਖੀ ਆ ਹੁਣ ਇਹਦੇ ਵਿੱਚ ਸਿੱਖੀ ਕਿਸੇ ਵਿੱਚ ਨਹੀਂ ਫੋਲ ਕਰਦਾ ਪਰ ਅਸੀਂ ਕਦੇ ਅਪਰੀਸ਼ੀਏਟ ਕੀਤਾ ਅਸੀਂ ਤਾਂ ਝੱਟ ਹੀ ਕਹਿੰਦੇ ਸਾਰੇ ਇੱਕੋ ਜਿਹੇ ਸਾਰੇ ਧਰਮ ਇੱਕੋ ਜਿਹੇ ਆ ਵੀ ਆਲ ਰਿਲੀਜਨ ਦਾ ਸੇਮ ਵਾਹਿਗੁਰੂ ਕਦੇ ਸੋਚਿਆ ਸਿੰਪਲ ਸੁੱਖ ਸੋਲ੍ਹਾਂ ਸਾਹ ਦੇ ਪਾਠ 'ਚ ਆਉਂਦਾ ਸਭ ਮੈਂ ਜੋਤ ਜੋਤ ਹੈ ਸੋਏ ਸਭ ਮੈਂ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਕਹਿੰਦੇ ਵਾਹਿਗੁਰੂ ਦੀ ਲਾਈਟ ਸਾਰੇ ਵਿੱਚ ਆ ਮੈਂ ਕਿਹਨੂੰ ਚੰਗਾ ਕਰਾਂ ਕਿਹਨੂੰ ਮਾਰਾ ਕਹਾਂ ਏਕ ਨੂਰ ਤੇ ਸਭ ਜਾਗੋ ਭਜਿਆ ਕੌਣ ਭਲੇ ਕੋ ਮੰਦੇ ਇਹ ਫਰੋਮ ਦ ਵਨ ਲਾਈਟ ਆਫ ਵਾਹਿਗੁਰੂ ਇਜ਼ ਇਨਸਾਈਡ ਐਵਰੀਬਡੀ ਹੂ ਕੈਨ ਬੀ ਹੂ ਵੀ ਟੂ ਬੀ ਕੋਲਡ ਬੈਡ ਐਂਡ ਹੂ ਟੂ ਬੀ ਕੋਲਡ ਗੁੱਡ ਕਿੰਨੀ ਲਵਲੀ ਥਿੰਗ ਹਵ ਆ ਬਿਊਟੀ ਆਫ ਸਿੱਖੀ ਇਕੁਆਲਿਟੀ ਦੇ ਵਿੱਚ ਨਹੀਂ ਸਮੋਲ ਸਮੋਲ ਥਿੰਗਸ ਪਰਹੈਪਸ ਵੀ ਹੈਵਨ ਅਪਰੀਸ਼ੀਏਟ ਸ਼ਾਇਦ ਕਦਰ ਨਹੀਂ ਕਦੀ ਕੀਤੀ ਕੈਨ ਐਵਰੀਬਡੀ ਕੈਨ ਯੂ ਗੋ ਟੂ

ਜਾਂ ਹਿੰਦੂਸ, ਠੀਕ ਆ ਜੀ, ਇੱਦਾਂ, ਪਰ ਮੁਸਲਿਮ ਨੂੰ ਅਲਾਓ ਨਹੀਂ ਕਰਦੇ। ਹੁਣ ਸੋਚਣ ਦੀ ਗੱਲ ਆ, ਪਰ ਗੁਰਦੁਆਰਾ ਐਸੀ ਚੀਜ਼ ਆ ਜਿੱਥੇ ਸੰਗਤ ਵਿੱਚ ਕ੍ਰਿਸਚਨ, ਮੁਸਲਿਮ, ਈਦਨ ਐਥੀਅਸਟ, ਜਿਹੜਾ ਰੱਬ ਨੂੰ ਨਹੀਂ ਮੰਨਦਾ, ਅਸੀਂ ਸਾਰੇ ਇਕੱਠੇ ਬਹਿ ਸਕਦੇ ਹਾਂ ਸੰਗਤ। ਕਦੇ ਅਪਰੀਸ਼ੀਏਟ ਕੀਤਾ? ਐਂਡ ਇਟਸ ਕ੍ਰੇਜ਼ੀ ਵੀ ਪੀਪਲ ਲੀਵਿੰਗ ਸਿੱਖੀ ਐਂਡ ਗੋਇੰਗ, ਕੋਈ ਜਿੱਥੇ ਮਰਜ਼ੀ ਜਾਓ, ਪਰ ਪਹਿਲਾਂ ਤਾਂ ਅੰਡਰਸਟੈਂਡ ਵਾਟ ਯੂ ਲੀਵਿੰਗ ਬਿਫੋਰ, ਪਹਿਲਾਂ ਤਾਂ ਇਹ ਸਮਝੋ ਮੈਂ ਛੱਡ ਕੀ ਰਿਹਾ। ਪੰਗਤ, ਪੰਗਤ ਹੁੰਦਾ ਵੈਨ ਵੀ ਸਿਟ ਇਨ ਲਾਈਨਸ ਟੁਗੈਦਰ, ਲੰਗਰ ਜਿਹੜਾ ਆ ਪੰਗਤ ਵਿੱਚ ਛਕਿਆ ਜਾਂਦਾ। ਪੰਗਤ ਇਜ਼ ਵੈਨ ਵੀ ਸਿਟ ਟੂ ਹੈਵ ਲੰਗਰ ਇਨ ਲਾਈਨਸ ਰੋਜ਼। ਇਹ ਔਨ ਦਾ ਟੇਬਲ ਚਿਹਰਾ ਆ ਗਈਆਂ ਆ, ਇਹ ਕੁਰੀਤੀ ਆ, ਦਿਸ ਇਜ਼ ਏ ਸਮਥਿੰਗ ਵਿਚ ਇਜ਼ ਡਿਗਰੇਡਿੰਗ ਇਨ ਦਾ ਓਪੋਸਿਟ ਵੇਟ ਫਰੋਮ ਟੇਕਿੰਗ ਸਿੱਖੀ ਅਵੇ ਫਰੋਮ ਇਟਸ ਓਰਿਜਿਨਲ। ਜਿਹੜਾ ਥੱਲੇ ਬਹਿ ਕੇ ਵੈ ਐਨੀਬਡੀ ਐਂਡ ਐਵਰੀਬਡੀ, ਰਿਚ ਐਂਡ ਪੋਅਰ, ਸਾਰੇ ਧਰਮਾਂ ਦੇ ਇਕੱਠੇ ਬਹਿ ਕੇ ਲੰਗਰ ਛਕ ਸਕਦੇ, ਇਹ ਸਿੱਖੀ ਤੁਹਾਨੂੰ ਮਿਲੇਗਾ। ਦਿਸ ਵਾਈ ਯੂ ਫਾਈਨ ਸਿੱਖੀ ਵੀ ਈਟ ਟੁਗੈਦਰ ਡਿਫਰੈਂਟ ਪੀਪਲ। ਸੇਵਾ, ਹੈਵ ਯੂ ਨੋਟਿਸਡ, ਕਈ ਬੰਦੇ ਨੈਗੇਟਿਵ ਕਹਿੰਦੇ ਆ, ਕਹਿੰਦੇ ਖਾਲਸਾ ਏਡ ਗੋਜ਼ ਟੂ ਦੋਜ਼ ਪਲੇਸਿਸ ਵੇਅਰ ਦੇ ਆਰ ਨੋ ਸਿੱਖਸ। ਖਾਲਸਾ ਏਡ ਉੱਥੇ ਜਾਂਦਾ ਜਿੱਥੇ ਕੋਈ ਵੀ ਸਿੱਖ ਨਹੀਂ, ਤਾਂ ਉੱਥੇ ਦੇ ਸੇਵਾ ਕਰਦੇ, ਦੇ ਹੈਲਪ ਪੀਪਲ। ਪੰਜਾਬ ਦੇ ਵਿੱਚ ਹੜ੍ਹ ਆਏ ਸੀ, ਦੇ ਵਰ ਫਲੱਡਸ ਇਨ ਪੰਜਾਬ, ਤੁਸੀਂ ਮੈਨੂੰ ਆਪ ਸੋਚੋ ਕਿੰਨਾ ਕੁ ਕਿਸੇ ਨੇ ਸੁਣਿਆ ਹੋਵੇਗਾ ਉਹ ਇਨ ਦ ਜਿਹੜੇ ਡਿਜ਼ਾਸਟਰਸ ਵਿਚ ਹੈਵ ਹੈਪਨਡ, ਦ ਵੇ ਅਦਰ ਓਰਗਨਾਈਜੇਸ਼ਨਸ ਵਿਚ ਆਰ ਨੋਟ ਪੰਜਾਬੀ ਐਂਡ ਨੋਨ ਸਿੱਖਸ ਦੈਟ ਦੇ ਹੈਲਪਡ। ਬਹੁਤ ਘੱਟ, ਆਈ ਕੁਡ ਫਾਈਂਡ ਐਨੀ, ਮੈਨੂੰ ਨਹੀਂ ਕੋਈ ਲੱਭੇ। ਪੰਜਾਬ 'ਚ ਕਿਉਂ ਜਾਈਏ? ਇੱਕ ਸਿੱਖ ਹੀ ਆ ਜਿਹੜੇ ਹੇਟੀ ਵੀ ਚੱਲ ਜਾਂਦਾ ਆ, ਕਦੀ ਕੇਰਲਾ ਚੱਲ ਗਿਆ, ਬਿਹਾਰ ਵਿੱਚ ਚੱਲ ਗਿਆ, ਗੋਜ਼ ਟੂ ਬਰਮਾ ਟੂ ਦ ਰਹਿੰਗਾ ਮੁਸਲਿਮਸ। ਇਹ ਆ ਸੇਵਾ, ਸਿੱਖਾਂ ਵਿੱਚ ਹੀ ਤੁਹਾਨੂੰ ਦਿਸੂਗੀ। ਅੰਮ੍ਰਿਤ, ਐਨੀਬਡੀ ਕੈਨ ਟੇਕ ਅੰਮ੍ਰਿਤ, ਅੰਮ੍ਰਿਤ ਡਿਵਾਈਡ ਨਹੀਂ ਕਰਦਾ, ਅੰਮ੍ਰਿਤ ਯੂਨਾਈਟਸ। ਪੰਜ ਕਕਾਰ ਕੋਈ ਵੀ ਪਾ ਸਕਦਾ, ਲੇਡੀ ਖਨਵੈ, ਮੈਨ ਖਨਵੈ, ਐਨੀ ਵਨ ਆਫ ਦ ਡਿਫਰੈਂਟ ਕਾਸਟ। ਦੂਜੇ ਕਾਸਟ ਕਹਿੰਦੇ ਜਿਹੜਾ ਜਨੂ ਹੁੰਦਾ ਨਹੀਂ, ਦ ਬ੍ਰਾਹਮਣਸ ਜਨੂ ਵਿਚ ਇਜ਼ ਮੇਡ ਆਫ ਸਿਲਕ, ਉਹ ਸਿਲਕ ਦਾ ਬਣਿਆ ਹੁੰਦਾ, ਸਿਲਕ ਦਾ ਧਾਗਾ, ਉਹ ਨਹੀਂ ਰੇਸ਼ਮੀ ਦਾ, ਉਹ ਸਿਰਫ ਬ੍ਰਾਹਮਣ ਪਾ ਸਕਦਾ, ਉਹ ਸ਼ੂਦਰ ਨਹੀਂ ਪਾ ਸਕਦਾ। ਦ ਲੋ ਕਾਸਟ ਕੌਣ ਵੈਰ ਇਟ, ਸਿੱਖੀ ਅੰਮ੍ਰਿਤ ਪੰਜ ਕਕਾਰ ਇਸ ਫੋਰ ਐਵਰੀਬਡੀ, ਵਨ ਇਜ਼ ਲਵ, ਪਿਆਰ ਦਾ ਮੈਸੇਜ। ਸਿੱਖੀ ਵਿੱਚ ਕੋਈ ਸਲੇਵਰੀ ਨਹੀਂ, ਕੋਈ ਹੇਟਰਡ ਨਹੀਂ, ਫਿਰ ਜਿਹੜਾ ਸਿੱਖ ਨਹੀਂ ਉਹਨੂੰ ਮਾਰ ਦਿਓ, ਬਿਹੈਡ ਦ ਪੀਪਲ ਹੂ ਆਰ ਸਿੱਖਸ, ਸਿਰ ਲਾ ਦਿਓ ਜਿਹੜੇ ਨਹੀਂ ਸਿੱਖ ਆ, ਜਾਂ ਸਟ੍ਰਾਈਕ ਟੈਰਰ ਇਨ ਦ ਹਾਰਟਸ ਆਫ ਦ ਨੋਨ ਬਿਲੀਵਰਸ, ਜਿਹੜੇ ਸਿੱਖ ਨਹੀਂ ਉਹਨਾਂ ਨੂੰ ਡਰਾ ਕੇ ਰੱਖੋ। ਇਹ ਦੂਜੇ ਧਾਰਮਿਕ ਗ੍ਰੰਥਾਂ 'ਚ ਲੱਭਦੇ ਆ, ਯੂ ਫਾਈਂਡ ਰੈਫਰੈਂਸ ਇਨ ਅਦਰ ਰਿਲੀਜੀਅਸ ਟੈਕਸਟ ਬੁੱਕ ਇਨ ਟੈਕਸ ਇਫ ਯੂ ਲੁੱਕ ਕੇਅਰਫੁਲੀ। ਇਹ ਕੌਣ ਆ? ਤਨ ਤਨ ਭਾਈ ਕਨਈਆ ਜੀ, ਅੰਮ੍ਰਿਤ ਛਕੇ ਭਾਈ ਕਨਈਆ ਸਿੰਘ ਜੀ, ਪਰ ਨਾ ਪ੍ਰਚਲਿਤ ਭਾਈ ਕਨਈਆ ਜੀ, ਵਨ ਸਿੱਠਕ ਅੰਮ੍ਰਿਤ ਭਾਈ ਕਨਈਆ ਸਿੰਘ ਜੀ, ਬਟ ਦ ਨੇਮ ਭਾਈ ਕਨਈਆ ਜੀ ਰਿਮੇਨਡ ਫੇਮਸ, ਸਿਮਰ ਟੂ ਭਾਈ ਨੰਦ ਲਾਲ ਜੀ। ਹੁਣ ਇਹ ਹੈਗਾ ਸਿੱਖੀ, ਵੈ ਇਨ ਬੈਟਲ, ਕੋਈ ਤੁਹਾਡੇ 'ਤੇ ਹੱਲਾ ਵੀ ਬੋਲੇ ਸਮਨ ਟੈਕਸ, ਫਿਰ ਵੀ ਤੁਹਾਨੂੰ ਜੋਤ ਦਿਸਦੀ ਹੈ, ਯੂ ਸੀ ਦ ਲਾਈਟ ਆਫ ਵਾਹਿਗੁਰੂ ਈਵਨ ਦ ਪਰਸਨ ਕਮ ਟੂ ਕਿਲ ਯੂ, ਅੱਜ ਵੀ ਦਿਸਦਾ ਆ। ਅੱਜ ਪਤਾ ਕਿਤੇ ਦੱਸਦਾ, ਜਦੋਂ ਸਿੱਖਾਂ 'ਤੇ ਨਾ ਲਾਠੀਆਂ ਪੈਂਦੀਆਂ, ਜਦੋਂ ਉਹ ਕੈਨਨ ਗੰਦੇ ਪਾਣੀ ਦਾ ਸੁੱਟਦੇ ਆ, ਤਾਂ ਬਾਅਦ ਸਿੱਖ ਕੀ ਕਰਦੇ ਆ? ਸੋ ਇਨ ਦ ਸਿੱਖਸ ਆਰ ਪ੍ਰੋਟੈਸਟਿੰਗ ਇਨ ਪੰਜਾਬ, ਦ ਪੰਜਾਬ ਪੁਲਿਸ ਔਰ ਦ ਦਿੱਲੀ ਪੁਲਿਸ ਬੀਟਸ ਦੈਮ, ਦੇ ਫਰੋ ਡਰਟੀ ਵਾਟਰ ਔਨ ਦੈਮ, ਦੇ ਅਟੈਕ ਦੈਮ, ਐਂਡ ਐਮ ਵਟ ਦ ਸਿੱਖਸ ਡੂ, ਕਹਿੰਦੇ ਗੁਰੂ ਕਾ ਲੰਗਰ ਤਿਆਰ, ਲੰਗਰ ਛਕਾਉਂਦੇ। ਬੰਦੇ ਕਹਿੰਦੇ ਸਿੱਖ ਕੰਬਲੇ ਆ, ਸਿੱਖਸ ਆਰ ਸਟੂਪਿਡ। ਕਹਿੰਦੇ ਕੀ ਗੱਲ? ਕਹਿੰਦੇ ਮਾਰਨ ਵਾਲਿਆਂ ਨੂੰ ਲੰਗਰ ਛਕਾਈ ਜਾਂਦੇ ਆ। ਮੈਂ ਕਿਹਾ ਕਮਲੇ ਨਹੀਂ, ਰੱਬ ਵੀ ਸਾਰਿਆਂ ਨੂੰ ਕਪਾਲਦਾ ਆ, ਜਸਟ ਲਾਈਕ ਵਾਹਿਗੁਰੂ ਜੀ ਲੁੱਕਸ ਆਫਟਰ ਐਵਰੀਬਡੀ ਐਂਡ ਪ੍ਰੋਵਾਈਡਸ। ਸਿੱਖ ਦੁਸ਼ਮਣ ਨੂੰ ਵੀ ਪ੍ਰਸ਼ਾਦਾ ਛਕਾ ਦਿੰਦਾ, ਸਿੱਖ ਵਿਲ ਈਵਨ ਗਿਵ ਫੂਡ ਟੂ ਦ ਹੰਗਰੀ ਪਰਸਨ ਹੂ ਡਜ਼ਨਟ ਈਵਨ ਲਾਈਕ ਦਮ, ਕਿਉਂਕਿ ਸਿੱਖ ਨੇ ਰੱਬ ਵਰਗਾ ਬਣਨਾ, ਸਿੱਖ ਇਜ਼ ਲਾਈਕ ਗੋਡ। ਹੁਣ ਵੀ ਕਮਿੰਗ ਟੂਵਰਡਸ ਦੀ ਐਂਡ, ਜੇ ਰੱਬ ਦੀ ਲਾਈਟ ਸਾਰੇ ਵਿੱਚ ਆ, ਫਿਰ ਲੇਡੀ ਐਂਡ ਮੈਨ ਇਜ਼ ਦ ਸੇਮ ਐਜ਼ ਵੈਲ, ਸੋ ਕੈਨ ਵਿਮਨ ਡੂ ਸਿਮਰਨ, ਨਾਮ ਜਪ ਸਕਦੇ ਆ? ਅੱਛਾ, ਕੈਨ ਵਿਮਨ ਟੇਕ ਅੰਮ੍ਰਿਤ? ਅੱਛਾ, ਕੀਰਤਨ ਕਰ ਸਕਦੇ ਬੀਬੀਆਂ? ਸੇਵਾ ਕਰ ਸਕਦੇ ਬੀਬੀਆਂ? ਕਹਿੰਦੇ ਟੀਚ, ਕਹਿੰਦੇ ਲੀਡ, ਤਾਂ ਕਹਿੰਦੇ ਡਿਫੈਂਡ ਆਰਮੀ ਵਿੱਚ, ਇਹ ਸਿੱਖੀ ਸਾਰੇ ਆਉਂਦੇ ਆ। ਹੁਣ ਤੁਸੀਂ ਕਹਿੰਦੇ ਸਾਰੇ ਐਵਰੀਬਡੀ ਬਿਲੀਵ ਇਸ, ਨੋਟ ਰੀਅਲੀ। ਇਫ ਯੂ ਰੀਡ ਕੋਰਿੰਥੀਅਨਸ ਬਾਈਬਲ ਦੇ ਵਿੱਚ, ਵਿਮਨ ਸਟੇ ਕੁਆਇਟ,
ਬੀਬੀ ਨੂੰ ਕੁਆਇਟ

ਚਰਚ ਵਿੱਚ ਬੋਲਣਾ ਨਹੀਂ, ਲੇਡੀ ਇਜ਼ ਨੋਟ ਸਪੋਜ਼ ਟੂ ਸਪੀਕ। ਉਹਦੇ 'ਚ ਇੱਕ ਲਿਕ ਸ਼ਾਇਦ ਮੈਥਿਊ ਵਿੱਚ ਆਈ ਥਿੰਕ ਦ ਵੁਮਨਸ ਹੈਡ, ਵੁਮਨ ਦਾ ਜਿਹੜਾ ਲੀਡਰ ਆ ਉਹ ਹੈਗਾ ਬੰਦਾ, ਤਾਂ ਬੰਦੇ ਦਾ ਹੈਡ ਹੈਗਾ ਰੱਬ। ਮੈਨ ਇਜ਼ ਟੂ ਸਰਵ ਗੋਡ ਐਂਡ ਵੁਮਨ ਇਜ਼ ਟੂ ਸਰਵ ਹਸਬੈਂਡ। ਬੀਬੀ ਨੇ ਆਪਣੇ ਹਸਬੈਂਡ ਦੀ ਸੇਵਾ ਕਰਨੀ, ਬੰਦੇ ਨੇ ਰੱਬ ਦੀ ਸੇਵਾ ਕਰਨੀ ਹੈ, ਠੀਕ ਹੈ ਜੀ। ਸੋ ਇਹਦੇ 'ਚ ਫਰਕ ਆ, ਵੈਨ ਵੀ ਅਪਰੀਸ਼ੀਏਟ ਐਕਚੁਲੀ ਸਿੱਖੀ 'ਚ ਕਿੰਨਾ ਕੁਛ ਆ। ਸੋ ਸੇਮ ਕਦਰ ਆ, ਜਦੋਂ ਰੱਬ ਨੇ ਨਹੀਂ ਇਨਸਾਨ ਬਣਾਇਆ, ਵੈਨ ਵਾਹਿਗੁਰੂ ਜੀ ਮੇਡ ਹਿਊਮਨ ਬੀਇੰਗਸ, ਉਹਨੇ ਦੋਨਾਂ ਨੂੰ ਰੱਬ ਦੇ ਰੂਪ 'ਚ ਬਣਾਇਆ ਹੀ, ਮੇਡ ਬੋਥ ਇਨ ਦ ਇਮੇਜ ਆਫ ਵਾਹਿਗੁਰੂ। ਇਹ ਨਹੀਂ ਕਿਹਾ ਦਾ ਇੱਕ ਪਹਿਲਾਂ ਮੈਂ ਬੰਦਾ ਬਣਾਇਆ, ਮੇਡ ਮੈਨ ਫਸਟ ਐਂਡ ਫਿਰ ਮੈਨਸ। ਪਤਾ ਕਹਿੰਦੇ ਈਵ ਕਿੱਦਾਂ ਬਣੀ ਸੀ, ਫਿਰ ਐਡਮਸ, ਤੁਹਾਨੂੰ ਪਤਾ ਭਾਈ ਸਾਹਿਬ, ਉਹਦੇ ਪਸਰੀਆਂ ਰਿਬਸ ਤੋਂ। ਉਹ ਕਹਿੰਦੇ ਵੀ ਬੰਦੇ ਨੂੰ ਹੁਣ ਕੰਪਨੀ ਚਾਹੀਦੀ ਰਿਬਸ ਵਿੱਚੋਂ, ਪਸਰੀਆਂ ਵਿੱਚੋਂ, ਦੈਨ ਈਵ ਇਜ਼ ਮੈਡ, ਕਹਿੰਦੀ ਜਨਾਨੀ ਬਣੀ ਸੀ। ਇਹ ਹੈਗਾ ਬਾਈਬਲ ਦੇ ਵਿੱਚ, ਸਿੱਖੀ ਨਹੀਂ ਕਹਿੰਦੀ। ਕਹਿੰਦੇ ਦੋਨੋਂ ਸੇਮ ਕਦਰ ਆ, ਦੇ ਆਰ ਵਰਥ ਦ ਸੇਮ, ਸੇਮ ਰੂਪ, ਸੇਮ ਆਈਡੈਂਟੀ, ਸੇਮ ਰਹਿਤ, ਵੇ ਆਫ ਲਾਈਫ, ਸੇਮ ਨਿਤਨੇਮ, ਡੇਲੀ ਪ੍ਰੇਅਰ, ਸੇਮ ਸੇਵਾ, ਐਂਡ ਮੇਡ ਇਨ ਦ ਡਿਵਾਈਨ ਇਮੇਜ, ਦੋਨੋਂ ਬੀਬੀ ਅਤੇ ਬੰਦਾ, ਜਿਹੜਾ ਮੈਨ ਐਂਡ ਵੂਮੈਨ। ਅੱਛਾ, ਸਿਰਫ ਹੁਣ ਐਂਡ 'ਤੇ ਆਪਣਾ ਟਾਈਮ ਹੋ ਗਿਆ, 2 ਮਿੰਟ ਸਮਾਪਤੀ ਆ। ਅਸਲੀ ਕਾਮਯਾਬੀ ਕੀ ਆ, ਵਸ ਰੀਅਲ ਸਕਸੈਸ। ਜੇ ਨਹੀਂ ਬੰਦਾ ਕਹਿੰਦਾ ਆਈ ਐਮ ਵੈਰੀ ਸਕਸੈਸਫੁਲ, ਸ਼ਾਇਦ ਭਾਈ ਸਾਹਿਬ ਤੁਸੀਂ ਇੱਥੇ ਜ਼ਿਕਰ ਕੀਤਾ ਸੀ ਲਾਸਟ ਵੀਕ, ਹੈ ਕੀਤਾ ਤੁਸੀਂ। ਸੋ ਸਮ ਪੀਪਲ ਮਾਈ ਸੇ ਇਫ ਆਈ ਐਮ ਪਾਪੂਲਰ, ਜੇ ਮੈਨੂੰ ਮੇਰੇ ਲੋਕ ਮੇਰੇ ਪਿੱਛੇ ਲੱਗੇ ਆ। ਸੰਬੜੀ ਮਾਈ ਸੇ ਮੀ ਬੀਇੰਗ ਏ ਗੁੱਡ ਕਰੀਅਰ, ਚੰਗੀ ਜੋਬ ਆ। ਅਦਰ ਵਨ ਇਸ ਇਫ ਆਈ ਲੁੱਕ ਗੁੱਡ, ਠੀਕ ਆ ਜੀ, ਇਫ ਆਈ ਲੁੱਕ ਗੁੱਡ, ਮੇਰੀ ਸ਼ਕਲ ਮੈਂ ਆਪਣਾ ਆਪ ਵਧੀਆ ਪ੍ਰਜੈਂਟ ਕਰਦਾ ਹੈ। ਵਨ ਇਜ਼ ਬੀਂਗ ਫੇਮਸ, ਦਾ ਏਮ ਇਜ਼ ਦੈਟ ਦਿਸ ਇਜ਼ ਸਕਸੈਸ, ਇਫ ਆਈ ਕੈਨ ਈਟ ਡਰਿੰਕ ਹੈਵ ਐਵਰੀਥਿੰਗ ਵਿਚ ਆਈ ਵਾਂਟ, ਹੈ ਨਾ। ਬੰਦਾ ਕਹਿੰਦਾ ਪੀਜ਼ਾ ਪੀਜ਼ਾ ਪੀਜ਼ਾ ਮਿਲੀ ਜਾਵੇ, ਦਸ ਸਕਸੈਸ, ਜਾਂ ਵਟਐਵਰ ਯੂ ਵਾਂਟ ਤੁਹਾਨੂੰ ਮਿਲਦਾ ਹੈ, ਜਾਂ ਮਨੀ। ਸਿੱਖੀ ਕਹਿੰਦੀ ਆ ਦਾ ਤੁਸੀਂ ਇਹ ਸਾਰਾ ਕੁਛ ਕਰ ਸਕਦੇ ਆ, ਹੈ ਨਾ, ਠੀਕ ਆ ਜੀ, ਯੂ ਕੈਨ ਹੈਵ ਆਲ ਆਫ ਦੀਜ਼ ਥਿੰਗਸ, ਬਟ ਇਫ ਯੂ ਸਟਿਲ ਕਾਂਟ ਕੰਟਰੋਲ ਯੂਰ ਮਾਈਂਡ, ਪਰ ਫਿਰ ਵੀ ਤੁਸੀਂ ਆਪਣੇ ਮਨ ਨੂੰ ਕਾਬੂ ਨਹੀਂ ਕਰ ਸਕਦੇ, ਤਾਂ ਕੀ ਇਹ ਕੋਈ ਕਾਮਯਾਬੀ ਆ? ਇਜ਼ ਦਿਸ ਰੀਅਲੀ ਸਕਸੈਸ? ਸੋ ਵਾਟਸ ਦ ਪਰਫੈਕਟ ਥਿੰਗ? ਮਾਰਜ ਕਹਿੰਦੇ ਪੁੱਤ, ਇੱਕ ਹੈਗਾ ਮਾਇੰਡ, ਬਾਡੀ ਤਾਂ ਸੋਲ, ਮਨ ਸਰੀਰ ਜਿਹੜਾ ਆ ਤਾਂ ਆਤਮਾ ਜਿਹੜੀ ਆ। ਅੱਛਾ, ਜਿਹੜਾ ਕੋਈ ਵੀ ਵਧੀਆ ਵੇ ਆਫ ਲਾਈਫ ਆ, ਵਟ ਸ਼ੁਡ ਇਟ ਬੀ ਫੋਰ, ਮਾਇੰਡ ਵਾਸਤੇ ਹੋਣਾ ਚਾਹੀਦਾ, ਬਾਡੀ ਲਈ ਹੋਣਾ ਚਾਹੀਦਾ, ਜਾਂ ਆਤਮਾ ਸੋਲ ਵਾਸਤੇ ਹੋਣਾ ਚਾਹੀਦਾ? ਵਿਚ ਵਨ, ਵਿਚ ਵੁੱਡ ਯੂ, ਇਫ ਸਮਥਿੰਗ ਸੈਜ ਯੂ ਨੋ ਆਈ ਕੈਨ ਆਫਰ ਯੂ ਸਮਥਿੰਗ, ਵਿਚ ਵਨ? ਅਸੀਂ ਆਪਣੇ ਮਾਇੰਡ ਲਈ ਕਰੇ, ਫੋਰ ਦ ਮਾਇੰਡ, ਫੋਰ ਗੁੱਡ ਮਾਇੰਡ, ਫੋਰ ਗੁੱਡ ਬਾਡੀ, ਔਰ ਗੁੱਡ ਸੋਲ? ਕੱਲਾ ਸੋਲ? ਅੱਛਾ, ਭਾਈ ਸਾਹਿਬ ਸੈਡ ਆਲ ਥ੍ਰੀ। ਸਿੱਖੀ ਹੈਗਾ ਆਲ ਥ੍ਰੀ, ਆਪਣੇ ਮਨ ਵਾਸਤੇ ਵੀ, ਸਰੀਰ ਵਾਸਤੇ ਵੀ, ਆਤਮਾ ਵਾਸਤੇ, ਫੋਰ ਯੂਰ ਬੈਟਰਮੈਂਟ ਆਫ ਯੂਰ ਮਾਇੰਡ, ਬਾਡੀ ਐਂਡ ਸੋਲ। ਸੋ ਜਿਹੜਾ ਸਿੱਖੀ ਨਹੀਂ, ਇਹਦੇ ਵਾਸਤੇ ਨਹੀਂ, ਸਾਡੇ ਕੁਝ ਰੂਲਸ ਹੈਗੇ ਆ। ਹੁਣ ਬੰਦੇ ਕਹਿੰਦੇ ਸਮਨ ਵਿਲ ਸੇ ਇਹ ਫਰੀਡਮ ਆ, ਆਹ ਬੀਬੀ ਉਹਦੀ ਕਿੰਨੀ ਭੈੜੀ ਲੱਗਦੀ, ਵੇਪ ਕਰਦੀ ਨਾ, ਸ਼ੀ ਇਜ਼ ਵੇਪਿੰਗ, ਐਂਡ ਸ਼ੀ ਇਜ਼ ਸੇਇੰਗ ਆਈ ਐਮ ਫਰੀ, ਆਈ ਡੂ ਵਾਟ ਆਈ ਵਾਂਟ, ਨੋ ਟੂ ਸਟੋਪ ਮੀ, ਠੀਕ ਆ ਜੀ। ਪਰ ਇਜ਼ ਦਿਸ ਰੀਅਲੀ ਫਰੀਡਮ, ਬਿਹੇਵਿੰਗ ਲਾਈਕ ਐਨ ਇਡੀਅਟ? ਅਤੇ ਇੱਕ ਹੈਗਾ ਆ ਸਿੱਖੀ, ਕਹਿੰਦੇ ਪੁੱਤ ਇਹਦੇ ਉੱਪਰ ਇੱਕ ਆਜ਼ਾਦੀ, ਦੈਜ਼ ਅ ਹਾਇਰ ਫਰੀਡਮ, ਵੈ ਯੂ ਕੋਂਕਰ ਯੋਰਸੈਲਫ, ਵੈ ਯੂ ਮਾਸਟਰ ਯੋਰਸੈਲਫ, ਯੂ ਬਿਕਮ ਅ ਮਾਸਟਰ ਆਫ ਯੋਰ ਮਾਇੰਡ, ਜਿੱਥੇ ਤੁਸੀਂ ਆਪਣੇ ਜ਼ਿੰਦਗੀ 'ਤੇ ਕਾਬੂ ਕਰਕੇ ਤੁਸੀਂ ਆਪਣੇ ਜ਼ਿੰਦਗੀ ਨੂੰ ਵਧੀਆ ਬਣਾ ਸਕਦੇ ਆ। ਉਹਦੇ ਵਾਸਤੇ ਮਹਾਰਾਜ ਨੇ ਸਾਨੂੰ ਕੁਝ ਚੀਜ਼ਾਂ ਦਿੱਤੀਆਂ, ਸਾਡੀ ਫਰੀਡਮ ਦੀ ਬਾਉਂਡਰੀਜ਼। ਉਹਦੇ 'ਚ ਇੱਕ ਹੈਗਾ, ਇਹਨੂੰ ਕਹਿੰਦੇ 4 ਬੱਜਰ ਕਰਹਿਤਾਂ। ਮਹਾਰਾਜ ਕਹਿੰਦੇ ਪੁੱਤ, ਆਈ ਹੈਵ ਗਿਵਨ ਯੂ ਸਮ ਗਿਫਟਸ, ਮੈਂ ਤੈਨੂੰ ਕੁਛ ਕੀਮਤੀ ਚੀਜ਼ਾਂ ਦਿੱਤੀਆਂ, ਤਾਂ ਪੁੱਤ ਇਹ ਚੀਜ਼ਾਂ ਦੀ ਨਹੀਂ ਤੂੰ ਪ੍ਰੋਟੈਕਟ ਕਰਨਾ। ਇੱਕ ਸੀ ਸਾਡੇ ਕੇਸ, ਆਵਰ ਕੇਸ ਇਜ਼ ਆਵਰ ਕਨੈਕਸ਼ਨ ਟੂ ਹਾਇਰ ਕੌਨਸ਼ੀਅਸਨੈਸ, ਟੂ ਡਿਵਾਈਨ ਕਨੈਕਸ਼ਨ ਟੂ ਵਾਹਿਗੁਰੂ ਜੀ, ਟੂ ਸਮਥਿੰਗ ਬਿਯੋਂਡ ਦਿਸ ਵਰਲਡ, ਦਾ ਵਾਹਿਗੁਰੂ ਜੀ ਇਜ਼ ਗਿਵਿੰਗ ਮੀ ਮਾਈ ਕੇਸ। ਕੇਸ ਜਿਹੜੀ ਆ ਸਾਨੂੰ ਆਪਣੀ ਵਾਹਿਗੁਰੂ ਨਾਲ ਲਿਵ ਨਾਲ ਜੋੜਦੀ ਆ, ਇੱਕ ਸਾਡੀ ਜਿਹੜੀ ਉੱਚੀ ਸੁਰਤ ਨਾਲ ਜੋੜਦੀ ਆ, ਜਿਹੜੇ ਸਾਡੇ ਕੇਸ ਪਰਮਾਤਮਾ ਦੇ ਯਾਦ ਵਿੱਚ ਜੋੜਦੀ ਆ ਸਾਨੂੰ। ਤਾਂ ਮਹਾਰਾਜ ਕਹਿੰਦੇ ਪੁੱਤ ਇਸ ਚੀਜ਼ ਨੂੰ ਪ੍ਰੋਟੈਕਟ ਕਰਨਾ। ਸੋ ਟੂ ਪ੍ਰੋਟੈਕਟ ਦਿਸ, ਇੱਕ ਵੋਲ ਬਣਾ ਦਿੱਤੀ, ਦ ਕੇਸ ਨਹੀਂ, ਬੇਅਦਬੀ ਨਹੀਂ ਕਰਨੀ, ਵੀ ਡੋਂਟ ਕੱਟ ਔਰ ਡਿਸਰਿਸਪੈਕਟ ਆਵਰ ਕੇਸ।
ਮਾਰਕ ਕਹਿੰਦੇ ਪੁੱਤ ਆ ਗਿਵਿੰਗ ਯੂ ਲਵਲੀ ਗਿਫਟ ਆਫ ਕੰਪੈਸ਼ਨ, ਮੈਂ ਦਇਆ ਦਾ ਤੈਨੂੰ ਇੱਕ ਬਹੁਤ ਇੱਕ ਪਿਆਰਾ ਇੱਕ ਤੋਹਫਾ ਦਿੱਤਾ ਆ, ਸੋ ਦੈਟ ਵੀ ਡੋਂਟ ਬਿਕਮ ਅਨਕਾਈਂਡ। ਮਾਰਸ ਕਹਿੰਦੇ ਪੁੱਤ ਉਹ ਚੀਜ਼ ਨਹੀਂ ਖਾਣੀ ਜਿਹਦੇ ਵਿੱਚ ਦਇਆ ਨਾ ਹੋਵੇ, ਡੋਂਟ ਈਟ ਐਨੀਥਿੰਗ ਵੈਰ ਦੇਰ ਇਜ਼ ਕਰੂਲਟੀ ਐਂਡ ਦੇਰ ਇਜ਼ ਨੋ ਕੰਪੈਸ਼ਨ। ਫਿਰ ਮਹਾਰਾਜ ਨੇ ਸਾਨੂੰ ਇੱਕ ਪਿਓਰਿਟੀ ਦਿੱਤੀ ਆ, ਸਾਨੂੰ ਮਹਾਰਾਜ ਨੇ ਸ਼ੁੱਧਤਾ ਦਿੱਤੀ ਆ, ਸਰੀਰ ਦੀ ਤਾਂ ਸਾਡੇ ਖਿਆਲਾਂ ਦੀ, ਪਿਓਰਿਟੀ ਆਫ ਆਰ ਫੋਰਟਸ, ਪਿਓਰਿਟੀ ਆਫ ਆਰ ਬੋਡੀ। ਤਾਂ ਮਹਾਰਾਜ ਕਹਿੰਦੇ ਪੁੱਤ ਟੂ ਪ੍ਰੋਟੈਕਟ ਦਿਸ, ਇਹਨੂੰ ਸਾਂਭਣ ਵਾਸਤੇ ਫਿਰ ਪਰਾਇਆ ਸੰਗ, ਮੀਨਿੰਗ ਯੂ ਡੋਂਟ ਹੈਵ ਰਿਲੇਸ਼ਨਸ਼ਿਪਸ ਆਊਟਸਾਈਡ ਮੈਰਿਜ ਯੂ ਬਿਫੋਰ ਮੈਰਿਜ। ਲਾਸਟਲੀ ਫਿਰ ਪੁੱਤ ਮੈਂ ਤੈਨੂੰ ਨਹੀਂ ਵਿਵੇਕ ਬੁੱਧ ਦਿੱਤੀ, ਆਈਵ ਗਿਵਨ ਯੂ ਦ ਐਬਿਲਿਟੀ ਟੂ ਥਿੰਕ ਐਂਡ ਮੇਕ ਗੁੱਡ ਡਿਸੀਜਨਸ ਟੂ ਪ੍ਰੋਟੈਕਟ ਦੈਟ ਗਿਫਟ। ਪੁੱਤ ਸ਼ਰਾਬ ਨਹੀਂ ਪੀਣੀ, ਵੇਪ ਨਹੀਂ ਕਰਨਾ, ਨਸ਼ਾ ਨਹੀਂ ਕਰਨਾ, ਤੰਬਾਕੂ ਨਹੀਂ ਪੀਣਾ, ਡੋਂਟ ਹੈਵ ਡਰੱਗਸ, ਵੇਪ ਐਂਡ ਅਲਕੋਹਲ। ਇਹ ਕਿੰਨੀ ਵਧੀਆ ਚੀਜ਼ ਆ, ਮੇਕਿੰਗ ਅਸ ਬੈਟਰ ਪੀਪਲ। ਅੱਛਾ, ਜਸਟ ਟੂ ਐਂਡ ਦੈਨ, ਸੋ ਵਸ ਗੁਰੂ ਸਾਹਿਬ ਟਰਾਈ ਟੂ ਮੇਕ ਮੀ, ਐਂਡ ਤੇ ਕਰਦੇ ਆ, ਤਿੰਨ ਤਰ੍ਹਾਂ ਦੇ ਬੰਦੇ ਆ। ਮੈਂ ਕਹਿੰਦੀ ਭਾਈ ਸ਼ਿਵਚਰਨ ਸਿੰਘ ਜੀ, ਭਾਈ ਸ਼ਿਵਚਰਨ ਸਿੰਘ ਜੀ ਸੁਣਿਆ ਕਦੀ? ਬਸ ਗੋਰਾ ਸਿੱਖ ਆ, ਇਜ਼ ਏ ਫਰੈਂਚ ਮੈਨ ਹੂ ਬਿਕੇਮ ਅ ਸਿੱਖ, ਨਹੀਂ ਸੋਰੀ, ਇਜ਼ ਵਾਈਫ ਫਰੈਂਚ, ਦਾ ਭਾਈ ਸਾਹਿਬ ਇਜ਼ ਸਕੋਟਿਸ਼। ਉਹਨਾਂ ਦਾ ਵੈਨ ਆਈ ਸੀ ਸੀ ਮਾਈ ਯੂਨੀਵਰਸਿਟੀ, ਹੀ ਇਜ਼ ਆਫ ਔਰੇਂਜ ਬੀਅਰਡ, ਮਤਲਬ ਔਰੇਂਜ ਕਲਰ ਰੰਗ ਦੇ, ਮਤਲਬ ਸੰਤਰੀ ਰੰਗ ਦੇ ਉਹਨੇ ਦਾੜਾ ਹੁੰਦਾ ਸੀ ਉਹਨਾਂ ਦਾ। ਹੁਣ ਹਿਜ਼ ਵਾਈਫ ਵਾਜ਼ ਫਰੋਮ ਫਰਾਂਸ, ਦੈਰ ਸਨ ਡਜ਼ ਰਾਗ ਕੀਰਤਨ, ਸਾਊਥ ਹਾਲ ਵਿੱਚ ਰਾਗ ਕੀਰਤਨ ਕਰਦੇ ਆ। ਭਾਈ ਸ਼ਿਵਚਰਨ ਸਿੰਘ ਕੇਮ ਟੂ ਯੂਨੀਵਰਸਿਟੀ ਐਂਡ ਹੀ ਗੇਵ ਅ ਲੈਕਚਰ ਗੁਰਬਾਣੀ 'ਤੇ ਬੇਸ 'ਤੇ। ਤਾਂ ਉਹਨਾਂ ਨੇ ਕਿਹਾ ਦੈਟ ਦੇ ਆਰ ਥਰੀ ਟਾਈਪਸ ਆਫ ਪੀਪਲ, ਕਦੇ ਸੁਣਿਆ ਤੁਸੀਂ? ਤਿੰਨ ਤਰ੍ਹਾਂ ਦੇ ਬੰਦੇ ਆ, ਕਹਿੰਦੇ ਆ ਐਨੀਮਲਿਸਟਿਕ, ਪਸ਼ੂ ਵਾਂਗ ਬੰਦਾ ਹੈਗਾ, ਜਾਨਵਰ ਟਾਈਪ ਬੰਦਾ ਹੈਗਾ। ਹਿਊਮਨ ਨੇਚਰ, ਇਨਸਾਨੀ ਇਨਸਾਨ ਮਨੁੱਖ ਵਾਲਾ ਸੁਭਾਅ, ਤਿੰਨ ਤਰ੍ਹਾਂ ਦੇ ਸੁਭਾਅ ਆ, ਇੱਕ ਐਨੀਮਲ ਸੁਭਾਅ ਐਨੀਮਲ ਨੇਚਰ, ਹਿਊਮਨ ਨੇਚਰ, ਇੱਕ ਕਹਿੰਦਾ ਡਿਵਾਈਨ ਨੇਚਰ, ਰੱਬੀ ਸੁਭਾਅ। ਤਿੰਨ ਤਰ੍ਹਾਂ ਦੇ ਕਹਿੰਦੇ ਬੰਦੇ ਹੈਗੇ, ਡਿਫਰੈਂਟ ਟਾਈਪਸ ਆਫ ਪੀਪਲ। ਵਨ ਇਜ਼ ਲੈਡ ਬਾਈ ਇਨਪਲਸ ਸਰਵਾਈਵਲ, ਇੱਕ ਬੰਦਾ ਲੈਡ ਬਾਈ ਮਾਇੰਡ ਈਗੋ, ਅਦਰ ਲੈਡ ਬਾਈ ਵਿਜ਼ਡਮ। ਤਾਂ ਬੜਾ ਪਿਆਰਾ ਨਹੀਂ ਭਾਈ ਸ਼ਿਵਚਰਨ ਸਿੰਘ ਨੇ ਸਮਝਾਇਆ, ਕਹਿੰਦੇ ਮੈਂ ਸਿੱਖ ਬਣਿਆ ਕਿਉਂਕਿ ਮੈਂ ਇੱਥੇ ਸੀ, ਆਈ ਵਾਜ਼ ਦੇਅਰ ਬਿਫੋਰ ਹੀ ਬਿਕੇਮ ਅ ਸਿੱਖ, ਹੀ ਵਾਜ਼, ਮਾਈ ਲਾਈਫ ਇਜ਼ ਲੈਡ ਬਾਈ ਦਿਸ, ਮੈਂ ਇੱਥੇ ਸੀ। ਅਤੇ ਕਹਿੰਦੇ ਗੁਰੂ ਨਾਨਕ ਨੇ ਮੈਨੂੰ ਐਂਡ ਤੱਕ ਲੈ ਗਏ, ਟੂ ਓਰਡਨਰੀ ਟੂ ਐਕਸਟਰਾ ਓਰਡਨਰੀ, ਕਹਿੰਦੇ ਇਸ ਕਰਕੇ ਮੈਂ ਸਿੱਖ ਬਣਿਆ, ਬਿਕੋਜ਼ ਗੁਰੂ ਨਾਨਕ ਦੇਵ ਜੀ ਕੈਨ ਚੇਂਜ ਆਰ ਲਾਈਫ। ਸੋ ਸਿੱਖੀ ਇਜ਼ ਬੀਂਗ ਦ ਬੈਸਟ ਹੂ ਆਈ ਕੈਨ ਬੀ ਐਂਡ ਬੈਸਟ ਫੋਰ ਦ ਵਰਲਡ, ਮੈਂ ਆਪਣੇ ਲਈ ਸਭ ਤੋਂ ਵਧੀਆ ਬਣਾ ਤਾਂ ਦੁਨੀਆ ਵਾਸਤੇ ਸਭ ਤੋਂ ਵਧੀਆ ਬਣਾ ਇਹ ਵੀ ਸਿੱਖੀ। ਵਾ ਬਿਊਟੀਫੁਲ ਥਿੰਗ, ਵਾ ਵਾਜ਼ ਯੂ ਨੋਟ ਵਾਂਟ ਬਿਕਮ ਅ ਸਿੱਖ ਦੈਨ। ਸੋ ਮਹਾਰਾਜ ਕਹਿੰਦੇ ਆ ਬਲਹਾਰੀ ਗੁਰ ਆਪਣੇ, ਆਈ ਜਿਹਨੂੰ ਆਈ ਸਰੈਂਡਰ ਐਂਡ ਲਵ ਟੂ ਮਾਈ ਗੁਰੂ, ਇੰਨਾ ਪਿਆਰਾ ਗੁਰੂ, ਦਿਓਹਾੜੀ ਸਦਵਾਰ, ਕਿੰਨੀ ਵਾਰੀ, ਹੰਡਰਡ ਟਾਈਮਸ ਇਨ ਦ ਡੇ, ਜਿਨ ਮਾਨਸ ਤੇ ਦੇਵ ਤੇ ਕੀਏ, ਕਰਤ ਨ ਲਾਗੀ ਵਾਰ। ਪਹਿਲਾਂ ਆਈ ਵਾਜ਼ ਅ ਨੋਰਮਲ ਹਿਊਮਨ ਬੀਇੰਗ, ਓਰਡਨਰੀ ਪਰਸਨ, ਆਮ ਬੰਦਾ ਸੀ ਮੈਂ, ਪਰ ਆਮ ਤੋਂ ਮੈਨੂੰ ਬਣਾ ਦਿੱਤਾ ਖਾਸ, ਮੈਨੂੰ ਦੇਵਤਾ, ਗੋਡਲੀ, ਵਾਹਿਗੁਰੂ ਜੀ, ਗੁਰੂ ਨਾਨਕ ਨੇ ਹੈਜ਼ ਮੇਡ ਮੀ। ਅੱਛਾ, ਆਹ ਮੈਨੂੰ ਬੜੀ ਪਿਆਰੀਆਂ ਫੋਟੋਆਂ ਲੱਭੀਆਂ, ਆਹ ਪਤਾ ਪਾਇਆ ਸਾਹਿਬ, ਪਹਿਲੀ ਫੋਟੋ ਪਤਾ ਕੌਣ ਹੈ, ਪਛਾਣਿਆ ਕਿਸੇ ਨੇ? ਇਹ ਬ੍ਰੈਡ ਫਿਟ ਰਹਿੰਦੇ ਆ, ਇਹਨਾਂ ਦੇ ਆਪਣੇ, ਇਹਨਾਂ ਦੀ ਨੌਂ ਉੱਥੇ ਡਰਵੀ ਦੀ ਹੈ, ਪਾਇਲਟ ਦੀ ਭੈਣ, ਭਾਈ ਨਵਰਾਜ ਸਿੰਘ ਦੀ ਸਿਸਟਰ। ਅੱਛਾ, ਇਹ ਭਾਈ ਸਾਹਿਬ ਜੀ ਹੈਗੇ ਦੇ ਡੂਇੰਗ ਲੰਗਰ, ਇਹ ਲੰਗਰ ਚਲਾ ਰਹੇ ਸੀ, ਬ੍ਰੈਡ ਫਿਟ ਪਾਰਕ ਵਿੱਚ ਆ ਭਾਈ ਸਾਹਿਬ ਜੀ। ਇੱਕ ਮੁਸਲਮਾਨ ਲੰਘਦਾ, ਮੁਸਲਿਮਸ ਗੋਇੰਗ ਫਾਸਟ, ਤਾਂ ਭਾਈ ਸਾਹਿਬ ਜੀ ਕਹਿੰਦੇ ਵੁੱਜ ਯੂ ਲਾਈਕ ਲੰਗਰ, ਲੰਗਰ ਛੱਕ ਲਓ। ਤਾਂ ਬੰਦਾ ਕਹਿੰਦੇ ਮੈਂ ਲੰਗਰ ਛੱਕ ਨਹੀਂ ਸਕਦਾ, ਕੌਣ ਹੈਵ ਲੰਗਰ। ਹੁਣ ਭਾਈ ਸਾਹਿਬ ਕਹਿੰਦੇ ਕੀ ਗੱਲ, ਹੁਣ ਬੰਦਾ ਤਾਂ ਸੋਚੇਗਾ ਕੁਡ ਬੀ ਦੀਜ਼ ਮੁਸਲਿਮ ਡਜ਼ਨਟ ਵਾਂਟ ਈਟ ਸਿੱਖ ਫੂਡ। ਕਹਿੰਦੇ ਮੇਰੇ ਕੋਲ ਬਾਹਾਂ ਹੈ ਨਹੀਂ, ਆਈ ਡੋਂਟ ਹੈਵ ਦੀ ਆਰਮਸ ਟੂ ਈਟ, ਇਹਦੇ ਕੋਲ ਬਾਹਾਂ ਹੈ ਨਹੀਂ ਭਾਈ ਸਾਹਿਬ। ਭਾਈ ਸਾਹਿਬ ਜੀ ਕਹਿੰਦੇ ਤੁਸੀਂ, ਮੈਂ ਥਾਲੀ ਲਿਆਂਦਾ ਤਾਂ ਮੈਂ ਤੁਹਾਨੂੰ ਖਿਲਾਊਗਾ। ਭਾਈ ਸਾਹਿਬ ਨੂੰ ਫਿਰ ਉਹਨਾਂ ਲੰਗਰ ਛਕਾਇਆ, ਇਹ ਵਿਸਾਖੀ 'ਤੇ ਸੀ, ਇਹਨਾਂ ਨੇ ਪਾਰਕ ਵਿੱਚ ਲੰਗਰ ਲਾਇਆ ਸੀ।
This is sikhi. Kale galla di sikhi ni, not just talk, way of life. Theek hai ji? Is sikhi yaar, not just talk you find in a textbook. Acha, aap picture pata kaun hai aa wali end wali? Dekhiya kadi? Purani bahut char pehla main tonu dass. Nahi, Delhi to nahi, Patna sahab to. Patna sahab, Bihar. ਇਹਨਾਂ ਦਾ ਨਾਂ ਹੈ ਭਾਈ ਗੁਰਮੀਤ ਸਿੰਘ ਯੂ ਕੈਨ ਯੂਟਿਊਬ ਹਿਮ ਯੂਟਿਊਬ 'ਤੇ ਸਰਚ ਕਰ ਲਿਓ ਹੀ ਹੈਜ਼ ਇਜ਼ ਓਨ ਸ਼ੋਪ ਦੁਕਾਨ ਹੈ ਆਪਣੀ ਕੱਪੜਿਆਂ ਦੀ ਐਵਰੀ ਡੇ ਹੀ ਗੋਜ਼ ਟੂ ਪਟਨਾ ਹੋਸਪਿਟਲ ਹਸਪਤਾਲ ਜਾ ਕੇ ਇਹ ਉੱਥੇ ਜਾਂਦੇ ਆ ਬਿਕੋਜ਼ ਇੰਡੀਆ ਇੱਥੇ ਨਹੀਂ ਯੂ ਗੋ ਟੂ ਹੋਸਪਿਟਲ ਦੇ ਗਿਵ ਯੂ ਫੈਸਟ ਦੇ ਗਿਵ ਯੂ ਬਿਸਕਿਟਸ ਟੀ ਸਾਰਾ ਕੁਝ ਦਿੰਦੇ ਆ ਇੰਡੀਆ ਦੇ ਵਿੱਚ ਯੂ ਫੈਮਿਲੀ ਹੈਵ ਟੂ ਬ੍ਰਿੰਗ ਦ ਫੂਡ ਤਾਂ ਵਰ ਬਾਈ ਯੂ ਗੋਟ ਨੋ ਫੈਮਿਲੀ ਜਿਹਨਾਂ ਦਾ ਪਰਿਵਾਰ ਹੈ ਹੀ ਨਹੀਂ ਭਾਈ ਸਾਹਿਬ ਜੋ ਉੱਥੇ ਜਾਂਦੇ ਐਵਰੀ ਡੇ ਹੀ ਗਿਵਸ ਫੂਡ ਉਹਨਾਂ ਨੂੰ ਲੰਗਰ ਛਕਾਉਂਦੇ ਆ ਜਿਹਨਾਂ ਦਾ ਕੋਈ ਨਹੀਂ ਯੂ ਹੈਵ ਨੋ ਵਨ ਐਲਸ ਟੂ ਫੀਡ ਦੈਮ ਜ਼ੀ ਟੀ ਵੀ ਨਿਊਜ਼ ਵਾਲਿਆਂ ਨੇ ਫੋਟੋ ਖਿੱਚੀ ਆ ਜ਼ੀ ਟੀ ਵੀ ਨਿਊਜ਼ ਐਂਡ ਆਈ ਵਾਜ਼ ਲਿਸਨਿੰਗ ਟੂ ਦ ਰਿਪੋਰਟ ਤਾਂ ਉਹ ਹਿੰਦੀ 'ਚ ਬੋਲਦੇ ਦੇ ਸਪੀਕਿੰਗ ਇਨ ਹਿੰਦੀ ਐਂਡ ਦੇ ਸੈਡ ਉਹ ਕਹਿੰਦੇ ਵੀ ਇਤਨੀ ਬਦਬੂ ਆ ਰਹੀ ਆ ਇੱਥੇ ਖੜਨਾ ਮੁਸ਼ਕਲ ਆ is so much bad smell because there's no one to clean because these are homeless people jinna da koi hai nahi unhone vich mal mutter imagine pee poo smell it's not nice it's very dirty kande aam ite kharna mushkil hai ta pai gurmeet singh will go there kande pehla kande he works ghar aake rehrasa da paath karde family vich phir kande apna family ch baike prasada chak ke phir jere prasade aap banaunde apne hatthan naal he makes rotiyan himself he then goes to Patna hospital ta kehne te jande acha aaj banda nahi bhai sahab note karyo burki nahi ohni muh ch pa rahe he's putting the food in his mouth kyunki they are some mentally they are not fully there na they are they don't have the capacity news wale puchde aa aap jante hoye kaun hai this is by Gurmeet Singh and the patients ask mareej nu puchde aap jante hoye kaun hai matlab se Gurmeet Singh bhai sahab ya ਕਹਿੰਦਾ ਮੁਝੇ ਨਹੀਂ ਮਾਲੂਮ ਹੈ ਕੌਣ ਆ ਆਈ ਡੋਂਟ ਨੋ ਹੂ ਦਿਸ ਪਰਸਨ ਇਜ਼ ਇਤਨਾ ਮਾਲੂਮ ਹੈ ਕਹਿੰਦਾ ਆਈ ਓਨਲੀ ਨੋ ਭਗਵਾਨ ਆਤਾ ਹੈ ਭਗਵਾਨ ਨੇ ਰੋਟੀ ਬਣਾਈ ਹੈ ਭਗਵਾਨ ਆ ਕੇ ਥਾਲੀ 'ਚ ਪਰੋਸ ਕੇ ਹਮਾਰੇ ਮੂੰਹ 'ਚ ਪਾਤਾ ਹੈ ਅਤੇ ਹੁਣ ਭਾਈ ਗੁਰਮੀਤ ਸਿੰਘ ਕਹਿੰਦੇ ਭਗਵਾਨ ਆਤਾ ਹੈ ਦਾ ਗੋਡ ਹੈਜ਼ ਮੇਡ ਦ ਫੂਡ ਗੋਡ ਬ੍ਰਿੰਗਸ ਦ ਫੂਡ ਪੁੱਟਸ ਇਨ ਦ ਗੋਡ ਇਜ਼ ਪੁੱਟਿੰਗ ਆਰ ਮਾਊਥ ਮੈਂ ਕਿਹਾ ਸੱਚਮੁੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸ ਵਾਸ ਮਿਸ਼ਨ ਸਟੇਟਮੈਂਟ ਸਿੱਖ ਕੀ ਆ ਫਿਰ ਵਾਹਿਗੁਰੂ ਜੀ ਮੈਂ ਤੇਰਾ ਬਣ ਗਿਆ ਆਈ ਐਮ ਯੋਰਸ ਇਹ ਹੱਥ ਵਾਹਿਗੁਰੂ ਜੀ ਤੇਰੇ ਨਹੀਂ ਮੇਰੇ ਨਹੀਂ ਤੇਰੇ ਆ ਦੀਜ਼ ਨੋਟ ਮਾਈ ਹੈਂਡਸ ਯੋਰ ਹੈਂਡਸ ਵਾਹਿਗੁਰੂ ਹੱਥਾਂ ਤੋਂ ਸੇਵਾ ਲੈ ਲੇ ਮੈਂ ਯੂ ਟੇਕ ਮੈਂ ਆਈ ਬਿਕਮ ਦ ਬੈਸਟ ਆਈ ਕੈਨ ਬੀ ਨੋਟ ਜਸਟ ਫੋਰ ਮਾਈ ਸੈਲਫ ਬਟ ਫੋਰ ਦ ਵਰਲਡ ਇਹ ਸਿੱਖ ਆ ਮੈਂ ਜਾਂਦਾ ਜਿੱਥੇ ਤੁਹਾਨੂੰ ਦੇ ਕੇ ਕਹਿ ਦਿੱਤੇ ਵੀ ਮੈਨੂੰ ਰੱਬ ਮਿਲਿਆ ਆ ਮੈਂ ਵਾਹਿਗੁਰੂ ਭਾਈ ਤਾਰੂ ਸਿੰਘ ਜੀ ਨੇ ਬਣੀ ਵਾਜ ਉਹਨਾਂ ਨੇ ਰੈਸਕਿਊ ਕੀਤਾ ਰਹੀਮ ਬਖਸ਼ ਡੋਟਰ ਰਹੀਮ ਬਖਸ਼ ਦੀ ਡੋਟਰ ਸੀ ਧੀ ਸੀ 16 ਈਅਰਸ ਔਰ 16 ਸਾਲ ਦੀ ਸਲਮਾ ਸੋ ਜਦੋਂ ਨਹੀਂ ਵੈਨ ਦੇ ਰੈਸਕਿਊ ਫਰੋਮ ਬੀਂਗ ਕਿਡਨੈਪ ਸ਼ੀ ਵਾਜ਼ ਕਿਡਨੈਪ ਬਾਈ ਮੁਸਲਿਮ ਸਿੰਸ ਸ਼ੀ ਵਾਜ਼ ਅ ਮੁਸਲਿਮ ਗਰਲ ਭਾਈ ਤਾਰੂ ਸਿੰਘ ਸਿੰਘ ਜਿਹੜੇ ਆ ਉਹਨਾਂ ਨੂੰ ਫਰੀ ਕਰਾਉਂਦੇ ਆ ਵੈਨ ਦੇ ਗਰਲ ਕਮਸ ਬੈਕ ਉਹਦੀ ਮੰਮੀ ਡੈਡੀ ਮਿਲਦੇ ਆ ਤਾਂ ਉਹਨਾਂ ਦੀ ਮਾਤਾ ਕਹਿੰਦੀ ਦ ਮਦਰ ਆਫ ਦ ਮੁਸਲਿਮ ਗਰਲ ਮੁਸਲਮਾਨਾਂ ਦੀ ਜਿਹੜੀ ਕੁੜੀ ਦੀ ਮਾਂ ਸੀ ਕਹਿੰਦੀ ਯਾ ਅੱਲਾਹ ਤੇਰੇ ਦੀਦਾਰ ਹੋ ਗਏ ਓ ਅੱਲਾਹ ਆਈ ਹੈਵ ਸੀਨ ਯੂ ਇਹ ਸਿੰਘਾਂ ਵਿੱਚ ਤੇਰੇ ਦੀਦਾਰ ਹੋ ਗਏ ਇਨ ਦੀ ਸਿੰਘਸ ਆਈ ਹੈਵ ਸੀਨ ਯੂ ਅੱਲਾਹ ਇਹ ਆ ਸਿੱਖੀ ਬੀਂਗ ਓਰਡੀਨਰੀ ਆਮ ਇੱਕ ਖਾਸ ਇੱਥੇ ਤੱਕ ਮੈਂ ਫਿਨਿਸ਼ ਕਰਨਾ ਕਿ ਮੇਰਾ ਟਾਈਮ ਕਾਫੀ ਹੋ ਗਿਆ ਸੋ ਚੋਇਸ ਆ ਜੀ ਸੰਗਤ ਜੀ ਸਾਡੇ ਕੋਲ ਜਿਹੜਾ ਚੋਇਸ ਆ ਸਾਡੇ ਕੋਲ ਇਫ ਆਈ ਹੈਡਨ ਬੀਨ ਬੋਰਨ ਅ ਸਿੱਖ ਜੇ ਮੇਰੇ ਸਿੱਖਾਂ ਦੇ ਘਰ 'ਚ ਜਨਮ ਨਾ ਹੁੰਦਾ ਤਾਂ ਤੁਹਾਨੂੰ ਅੱਜ ਸਿੱਖੀ ਬਾਰੇ ਪਤਾ ਹੁੰਦਾ ਇਫ ਯੂ ਫਾਇੰਡ ਆ ਬਾਅਦ ਸਿੱਖੀ ਕੀ ਤੁਸੀਂ ਵੁੱਡ ਯੂ ਚੂਜ਼ ਟੂ ਬੀ ਅ ਸਿੱਖ ਕੀ ਤੁਸੀਂ ਸਿੱਖੀ ਨੂੰ ਚੁਣੋਗੇ ਇਹ ਮਾਰਗ ਨੂੰ ਜੇ ਪਹਿਲਾਂ ਤੁਸੀਂ ਸਿੱਖਾਂ ਦੇ ਘਰ 'ਚ ਨਹੀਂ ਜਨਮ ਹੁੰਦਾ ਤੁਹਾਡਾ ਯੂ ਆਰ ਨੋਟ ਬੋਰਨ ਐਜ਼ ਅ ਸਿੱਖ ਇਫ ਯੂ ਫਾਇੰਡ ਆ ਬਾਅਦ ਸਿੱਖੀ ਦੈਨ ਵੁੱਡ ਯੂ ਚੂਜ਼ ਟੂ ਬੀ ਅ ਸਿੱਖ ਕੁਐਸਚਨ ਆ ਤੁਹਾਡੇ ਟੂ ਗੋ ਹੋਏ ਇਹ ਚੋਇਸ ਆ ਤੁਹਾਡੀ ਤਾਂ ਜੇ ਹਜੇ ਅਸੀਂ ਸਿੱਖ ਨਹੀਂ ਬਣੇ ਤਾਂ ਬਣ ਜਾਈਏ ਫਾਇਦਾ ਕਿਹਨੂੰ ਹੋਣਾ ਹਿਊਜ਼ ਗੋਨਾ ਬੈਨੀਫਿਟ ਇਫ ਯੂ ਬਿਕਮ ਅ ਸਿੱਖ
ਅਸੀਂ ਸਭ ਤੋਂ ਬੈਨੀਫਿਟ ਸਾਡੀ ਜ਼ਿੰਦਗੀ ਹੋਰ ਵਧੀਆ ਬਣ ਜਾਊਗੀ, ਹੋਰ ਵਧੀਆ ਸਾਡੀ ਇੰਜੋਏਬਲ ਹੋਇਆ ਜਦੋਂ ਵਾਹਿਗੁਰੂ ਨਾਲ ਆ ਗਏ, ਵਾਹਿਗੁਰੂ ਜੀ ਦੇ ਨਾਲ ਆਏ, ਗੁਰੂ ਸਾਹਿਬ ਜੀ ਨਾਲ ਆਏ. ਆਰ ਲਾਈਫ ਬਿਕਮ ਈਜ਼ੀਅਰ, ਆਰ ਲਾਈਫ ਬਿਕਮ, ਵੀ ਆਰ ਮੋਰ ਸਟਰੈਂਥ, ਡਿਫੀਕਲਟ ਸਿਚੁਏਸ਼ਨਸ ਬਿਕਮ ਈਜ਼ੀਅਰ ਸਿਚੁਏਸ਼ਨਸ. ਇਹ ਨਹੀਂ ਮੈਂ ਕਹਿੰਦਾ ਕੋਈ ਪ੍ਰੋਬਲਮ ਨਹੀਂ ਤੁਹਾਡੀ ਲਾਈਫ 'ਚ ਆਉਣੀ ਆ, ਪਰ ਇੱਕ ਹੁੰਦਾ ਵਿਦਾਊਟ ਮੰਮ ਐਂਡ ਡੈਡ ਲਾਈਫ, ਇੱਕ ਹੁੰਦਾ ਵਿਦ ਮੰਮ ਐਂਡ ਡੈਡ ਲਾਈਫ. ਲਾਈਫ ਲਾਈਫ ਹੀ ਆ, ਇੱਕ ਵਾਹਿਗੁਰੂ ਜੀ ਇਨ ਲਾਈਫ ਐਂਡ ਗੁਰੂ ਸਾਹਿਬ ਐਂਡ ਲਾਈਫ ਐਂਡ ਵਿਦਾਊਟ ਵਾਹਿਗੁਰੂ ਜੀ ਐਂਡ ਗੁਰੂ ਸਾਹਿਬ, ਐਂਡ ਆਈ ਨੋ ਵਿਚ ਵਨ ਆਈ ਵੁੱਡ ਚੂਜ਼. ਮਾਰੇ ਕਿਰਪਾ ਕਰਨ, ਤਕੜੇ ਹੋਈਏ, ਕਿਸੇ ਦਾ ਟਾਈਮ ਨਹੀਂ ਪਤਾ. ਯੂ ਆਰ ਵੈਰੀ ਲੱਕੀ ਤਾਂ ਤੁਸੀਂ ਇੱਥੇ ਆਏ ਆ, ਤਾਂ ਇਹ ਡੋਂਟ ਗਿਵ ਦਿਸ ਓਪਰਚੁਨਿਟੀ. ਸਾਰੇ ਵਧੀਆ ਵਧੀਆ ਗੁਰਸਿੱਖ ਬਣੀਏ. ਐਂਡ ਵਨ ਥਿੰਗ ਇਜ਼, ਨਾਓ ਇਹ ਹੋਣਾ ਚਾਹੀਦਾ ਵੀ ਆਰ ਨੋਟ ਬੋਰਨ ਸਿੱਖ, ਆਈ ਲਰਨਟ ਅਬਾਊਟ ਸਿੱਖੀ, ਆਈ ਡਿਸਕਵਰਡ ਸਿੱਖੀ, ਆਈ ਛੋਜ਼ ਸਿੱਖੀ ਐਂਡ ਆਈ ਲਿਵ ਸਿੱਖੀ. ਪਹਿਲਾਂ ਮੈਂ ਸਿੱਖਾਂ ਦੇ ਘਰ ਜਨਮ ਲਿਆ ਸੀ, ਫਿਰ ਮੈਂ ਸਿੱਖੀ ਬਾਰੇ ਜਾਣਿਆ, ਫਿਰ ਮੈਂ ਸਿੱਖੀ ਬਾਰੇ ਜਾਣ ਕੇ ਫਿਰ ਮੈਂ ਸਿੱਖੀ ਦੇ ਰਾਹ 'ਤੇ ਤੁਰਨਾ ਸ਼ੁਰੂ ਕਰ ਦਿੱਤਾ. ਮੈਂ ਸਿੱਖ ਬਣਿਆ, ਅਨੁਭਵ ਕੀਤਾ, ਐਕਸਪੀਰੀਅੰਸ ਕੀਤਾ, ਅਤੇ ਆਪ ਮੈਂ ਸਿੱਖ ਬਣਿਆ. ਮੈਂ ਬਣਨਾ ਚਾਹੁੰਦਾ ਸੀ, ਮੈਂ ਆਪਣਾ ਆਪਣੇ ਗੁਰੂ ਨੂੰ ਦੇ ਦਿੱਤਾ. ਇਹ ਦਿਸ ਇਜ਼ ਦ ਜਰਨੀ ਫੋਰ ਆਲ ਆਫ ਅਸ ਟੂ ਟੇਕ ਐਂਡ ਟੂ ਐਕਸਪੀਰੀਅੰਸ. ਗੱਲਾਂ ਦਾ ਨਾਲ ਨਹੀਂ, ਟੂ ਐਕਸਪੀਰੀਅੰਸ. ਭੁੱਲ ਚੁੱਕ ਮਾਫ਼ ਕਰਨੀ. ਬਹੁਤ ਧੰਨਵਾਦ ਬੜੇ ਪਿਆਰ ਨਾਲ ਬੈਠੇ ਰਹੇ ਆ, ਤਾਂ ਮਹਾਰਾਜ ਕਿਰਪਾ ਕਰਨ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਕਿਸੇ ਨੇ ਬਾਅਦ 'ਚ ਕਹਿੰਦੇ ਬੜੀ ਮਸਟ ਆਸ ਕੁਸ਼ਚਨ, ਅਰਦਾਸ ਤੋਂ ਬਾਅਦ ਵਿੱਚ, ਹੁਕਮਨਾਮਾ ਸਾਹਿਬ ਤੋਂ ਬਾਅਦ ਵਿੱਚ ਕੁਸ਼ਚਨ, ਜੇ ਕਿਸੇ ਨੇ ਪ੍ਰਾਈਵੇਟਲੀ ਪੁੱਛਣਾ ਪੁੱਛ ਸਕੇ. ਜੀ ਖਨਾਸ ਨਾ ਜੀ, ਵਾਹਿਗੁਰੂ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ, ਰਾਗ ਰਾਮ ਕਲੀ ਮਾਲਾ ਤੀਜਾ ਆਨੰਦ, ਆਨੰਦ ਪਿਆ ਮੇਰੀ ਮਾਏ, ਸਤਿਗੁਰਤਾ ਪਾਇਆ ਸਹਿਜ ਸੇਤੀ.

ਪੰਚ ਕਾਰ ਸਭਾਗੈ ਸ਼ਬਦ ਵਾਜੇ ਪੰਚ ਦੂਤ ਤੁਧ ਵਸ ਕੀਤੇ ਤੁਰ ਕਰਮ ਪਾਇਆ ਤੁਜਿਨ ਕੋ ਕਹਿ ਨਾਨਕ ਤੈ ਸੁਖ ਹੋਆ।

ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਤਿਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਕੋ ਬਿਗਨਾ ਕੋ ਲਾਗੇ ਜਾ ਕੇ ਪ੍ਰਭ ਆਗੇ ਅਰਦਾਸ ਅਰਦਾਸ ਇੱਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਾਹਿਬ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਰ ਨਾਉ ਨੇ ਦਿਆ ਬਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਦੇ ਆਤਮਿਕ ਜੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਜੀਆਂ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਏ ਦੇਗ ਵਾਹੀ ਦੇਗ ਕੇਂਦਰਿਤ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮਹੀਤ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜਿਆ ਰਹਿਣਾ ਤਨ ਚਰਾਏ ਸਿੱਖੀ ਕੇਸਾ ਸਵਾਸਾ ਸੰਗ ਨਿਭਾਈ ਆਪ ਜੀ ਪਾਣੀ ਨੂੰ ਮਿੱਠਾ ਕਰਕੇ ਮੰਨਿਆ ਤੇ ਨਾ ਪਵਿੱਤਰ ਰੂਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦਾਰਾਂ ਜੀਆਂ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਓ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੇ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਹੇ ਦੇਖ ਦੇਖ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ।